ਮੁਖ ਝੂਠ ਵਿਭੁਖਣ ਸਾਰੰ ਤ੍ਰੈਪਾਰ ਤਿਹਾਲ ਵਿਚਾਰੰ ਗਲਮਾਲਾ ਤਿਲਕਲ ਲਾਟੰ ਦੁਇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਭ ਭੋਗਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਵੈ।

ਸੂਤ ਜਤ ਗੰਢੇ ਸਤਵਟ ਇਹ ਜਲੇਊ ਜੀ ਕਾ ਹਿਤਾ ਪੰਡਿਤ ਨਾਹ ਟੁੱਟਾ ਨਾਮ ਲੱਗੇ ਨਾ ਹੋ ਜਲਣ ਜਾ ਤਨ ਸੋ ਮਨ ਸਨਾਨ ਕਾ ਜੋਗਲ ਚੱਲੇ ਪਾਏ ਪਾਏ ਪਾਏ ਪਾਏ।

0: ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸਿੱਖ ਸੇਵਾ ਕਰੇ ਜਿਸ ਨੂੰ ਹੁਕਮ ਬਣਾਈ ਸੀ। ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੇ ਕਾ ਮਿਲ ਪਾਏ ਸੀ, ਕਿਸਮੇ ਭਾਵੇ ਸੁ ਕਰੇ ਮੁੰਜਾ ਸੁ ਫਲ ਪਾਏ ਸੀ। ਕਾਦਰ ਕੇ ਪੈਂਦਾ ਜਾਏ ਸੀ, ਕਾਦਰ ਕੇ ਪੈਂਦਾ ਜਾਏ ਸੀ।
1: ਕੋਈ ਗਾਵੇ

वसुधा कागजां करम कलम करो बन रहे

पावनंदो लोक अगत न छाडो राम की पावनंदो लोक वे सुमार अथा अगणत अतुल ज्यों बुलावो त्यों नानक दास बोले ज्यों बुलावो त्यों नानक दास बोले गुरु ਗਰੀਬ ਨਿਵਾਜ ਸਾਂਝੀਵਾਲਤਾ ਦੇ ਉਪਦੇਸ਼ਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਸੱਖਣੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ, ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਦੇਵ ਗੰਧਾਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 535 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਸ ਪਾਵਨ ਬਚਨਾਂ ਰਾਹੀਂ ਜੋ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਿੱਖਿਆ ਦਿੱਤੀ, ਉਹਦੇ ਵਿੱਚ ਸਤਿਗੁਰੂ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਵੀ ਅਕਾਲ ਪੁਰਖ ਇੱਕ ਹੈ ਔਰ ਉਹਨੂੰ ਇੱਕ ਕਰਕੇ ਹੀ ਜਾਣ। ਤੇ ਕਹਿੰਦੇ ਜੇ ਇਹਦੀ ਸੋਝੀ ਲੈਣੀ ਹੈ ਵੀ ਉਹ ਇੱਕ ਹੈ, ਮੈਂ ਉਹਨੂੰ ਇੱਕ ਕਰਕੇ ਜਾਣਾ ਕਿਵੇਂ, ਫਿਰ ਸਾਹਿਬ ਕਹਿੰਦੇ ਵੀ ਗੁਰਮੁਖ ਗੁਰੂ ਦੇ ਰਾਹੀਂ। ਫਿਰ ਨਾ ਜੀ ਨਾਲ ਮਾਲਕ ਜ਼ਿਕਰ ਕਰਦੇ ਕਹਿੰਦੇ ਵੀ ਭਟਕੀ ਕਿਉਂ ਜਾਂਦਾ ਭਾਈ, ਭਟਕਣਾ ਛੱਡ, ਕਿਉਂਕਿ ਉਹ ਲੱਭਣ ਦਾ ਜਾਂ ਉਹ ਭਟਕਣ ਦਾ ਵਿਸ਼ਾ ਹੀ ਹੈ ਨਹੀਂ ਵੀ ਮੈਂ ਰੱਬ ਲੱਭਣ ਚੱਲਿਆ, ਰੱਬ ਲੱਭਣ ਲਈ ਮੈਂ ਭਟਕੀ ਜਾਵਾਂ। ਕਹਿੰਦੇ ਭਾਈ ਉਹ ਇਹ ਨਹੀਂ, ਇਹ ਕਰਮ ਹੀ ਹੈ ਨਹੀਂ। ਜੇ ਉਹਨੂੰ ਮਿਲਣਾ ਫਿਰ ਕਹਿੰਦੇ ਵੀ ਤੂੰ ਭਟਕਣਾ ਛੱਡ, ਸਥਿਰ ਹੋ ਜਾ। ਜਦੋਂ ਸਥਿਰ ਹੋਏਗਾ ਫਿਰ ਰਵਿਆ ਸਭ ਥਾਂ, ਵਸਿਆ ਹੋਇਆ ਉਹ ਸਾਰੀਆਂ ਥਾਵਾਂ ਤੇ। ਪਰ ਮਾਲਕ ਜੀ ਕਹਿੰਦੇ ਵੀ ਭਾਈ ਯਤਨ ਤੇ ਕਰਨਾ ਹੀ ਪਏ, ਯਤਨ ਤੇ ਕਰਨਾ ਹੀ ਪਏਗਾ। ਅੱਗ ਲੱਕੜ ਦੇ ਵਿੱਚ ਹੈ, ਉਦਾਹਰਣ ਜਿਹੜੀ ਦਿੱਤੀ ਗੁਰੂ ਸਾਹਿਬ ਨੇ, ਤੇ ਹੁਣ ਲੱਕੜ ਦੇ ਵਿੱਚ ਅੱਗ ਹੈ ਤੇ ਅੱਗ ਲੱਭਣ ਥੋੜੀ ਤੁਰ ਪੈਂਦੇ ਵੀ ਮੈਂ ਅੱਗ ਲੱਭਣ ਚੱਲਿਆ ਭਾਈ। ਯਤਨ ਕਰੀਦਾ, ਯਤਨ ਕਰਦਿਆਂ ਲੱਕੜ ਦੇ ਵਿੱਚੋਂ ਹੀ ਅੱਗ ਮਿਲ ਜਾਂਦੀ ਹੈ। ਸਤਿਗੁਰੂ ਕਹਿੰਦੇ ਬਸ ਤੇਰੇ ਅੰਦਰ ਹੈ, ਪਰ ਅਫਸੋਸ ਇਸ ਗੱਲ ਦਾ ਤੂੰ ਲੱਭਣ ਤੁਰਿਆ ਜਾਂਦਾ, ਤੂੰ ਯਤਨ ਕਰ ਵੀ ਤੇਰੇ ਅੰਦਰੋਂ ਤੈਨੂੰ ਦੱਸੋ। ਫਿਰ ਕਹਿੰਦੇ ਭਾਈ ਇੱਕ ਗੱਲ ਤੇ ਪੱਲੇ ਨਾਲ ਬੰਨ ਕੇ ਰੱਖੀ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ ਉਹਦੇ ਘਰ ਦਾ ਦਰਵਾਜ਼ਾ, ਨਾ ਉਹਦਾ ਘਰ ਤੇ ਨਾ ਉਹ ਆਪ। ਜੇ ਗੁਰੂ ਦੀ ਸੰਗਤ ਵਿੱਚ ਤੂੰ ਜੁੜ ਜਾਏ ਫਿਰ ਤੈਨੂੰ ਇਹ ਖਜ਼ਾਨਾ ਮਿਲ ਸਕਦਾ ਹੈ। ਇਹ ਖਜ਼ਾਨਾ ਵੀ ਤਾਂ ਮਿਲੇਗਾ ਜੇ ਤੂੰ ਆਪਣਾ ਅਭਿਮਾਨ ਗਵਾਏਗਾ। ਬਸ ਇਦਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਦੇ ਰਹੇ। ਸਭ ਤੋਂ ਪਹਿਲਾਂ ਮਾਲਕ ਜੀ ਨੇ ਸ਼ਬਦ ਆਰੰਭ ਕੀਤਾ, ਕਹਿੰਦੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ। ਸ਼ਬਦ ਦੇਵ ਗੰਧਾਰੀ ਰਾਗ ਹੈ ਘਰ ਛੇਵਾਂ, ਇੱਥੇ ਹੁਣ ਛੇਵੇਂ ਘਰ ਦਾ ਜ਼ਿਕਰ ਸਤਿਗੁਰੂ ਕਰ ਰਹੇ। ਫਿਰ ਇੱਕ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਕੋਈ ਨਹੀਂ, ਉਹ ਸਭਨਾਂ ਥਾਵਾਂ ਦੇ ਉੱਤੇ ਲਗਾਤਾਰ ਸਭ ਵਿੱਚ ਇੱਕ ਰਸ ਵਿਆਪਕ ਹੈ, ਸਤ ਹੈ, ਸਦੀਵ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ਼ਬਦ ਆਰੰਭ ਕੀਤਾ ਗੁਰੂ ਸਾਹਿਬ ਨੇ ਰਹਾਉ ਦੀ ਪੰਕਤੀ ਤੋਂ, ਕਹਿੰਦੇ ਏਕ ਹੈ ਰੇ ਹਰ, ਏਕ ਹੈ ਜਾਨ, ਏਕ ਹੈ ਰੇ ਗੁਰਮੁਖ ਜਾਨ। ਰਹਾਉ ਦੀ ਪੰਕਤੀ ਹੈ, ਕਹਿੰਦੇ ਭਾਈ ਅਕਾਲ ਪੁਰਖ ਨੂੰ ਇੱਕ ਕਰਕੇ ਜਾਣ, ਏਕ ਹੈ ਰੇ ਹਰ ਏਕ ਹੈ ਜਾਨ, ਉਹਨੂੰ ਇੱਕ ਕਰਕੇ ਜਾ।
ਇੱਕ ਹੈ ਰੇ, ਕਹਿੰਦੇ ਉਹ ਇੱਕ ਹੀ ਹੈ ਗੁਰਮੁਖ ਜਾਣ, ਪਰ ਗੁਰੂ ਦੇ ਰਾਹੀਂ ਜਾਣਿਆ ਜਾਂਦਾ ਹੈ। ਜਿਵੇਂ ਆਪਾਂ ਗੁਰੂ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਤੇ ਗੁਰੂ ਕਲਗੀਧਰ ਸਾਹਿਬ ਜੀ ਜ਼ਿਕਰ ਕਰਦਿਆਂ ਹੋਇਆਂ ਸਾਨੂੰ ਜਦੋਂ ਮਤ ਦਿੰਦੇ ਤੇ ਉਹ ਸਮਝਾਉਂਦੇ ਨੇ, ਕਹਿੰਦਾ ਜਿੱਥੇ ਉਹਨਾਂ ਜ਼ਿਕਰ ਕੀਤਾ ਨਾ, ਅਨੇਕ ਹੈ ਫਿਰ ਏਕ ਹੈ, ਹੈ ਭਾਵੇਂ ਉਹ ਅਨੇਕਾਂ ਵਿੱਚ, ਅਨੇਕਾਂ ਵਿੱਚ ਬੈਠਾ ਹੈ। ਅਨੇਕਾਂ ਵਿੱਚ ਜੇ ਗੱਲ ਕਰੀਏ ਤੇ ਭਾਵ ਸਭ ਥਾਈਂ ਸਾਰੇ ਸੰਸਾਰ ਵਿੱਚ ਬੈਠਾ, ਉਹਦੀ ਅਨੇਕਤਾ ਹੈ ਇਹ। ਔਰ ਸਭ ਤੋਂ ਵੱਡੀ ਉਹਦੀ ਦਇਆ ਇਹ ਹੈ ਵੀ ਅਨੇਕਤਾ ਵਿੱਚ ਵੀ ਉਹ ਇੱਕ ਹੈ। ਇਹ ਨਹੀਂ ਵੀ ਜੇ ਉਹਨੇ ਅਨੇਕਤਾ ਰੂਪ ਦੇ ਵਿੱਚ ਸੰਸਾਰ ਸਿਰਜਿਆ ਤੇ ਉਹ ਆਪ ਵੀ ਅਨੇਕਾਂ ਰੂਪਾਂ ਵਿੱਚ ਬੈਠਾ ਹੈ। ਅਨੇਕਤਾ ਸਿਰਜਣ ਤੋਂ ਮਗਰੋਂ ਉਹਨੇ ਸਭ ਤੋਂ ਵੱਡੀ ਏਕਤਾ ਇਹ ਰੱਖੀ ਆ ਵੀ ਸਭ ਵਿੱਚ ਇੱਕੋ ਜਿਹਾ ਹੀ ਬੈਠਾ। ਫਿਰ ਇਹ ਵੀ ਨਹੀਂ ਵੀ ਉਹਨੇ ਜਿਹੜੀ ਅਨੇਕਤਾ ਸਿਰਜੀ ਹੈ ਉਹਦੇ ਵਿੱਚ ਅਨੇਕਤਾ ਰੂਪ ਅੰਦਰ ਹੀ ਵਿਚਰ ਰਿਹਾ, ਉਹਨੇ ਉਹ ਵਿਚਰਿਆ ਵੀ ਇੱਕੋ ਰੂਪ, ਸਾਰਿਆਂ ਨੂੰ ਇੱਕੋ ਧਾਗੇ ਨਾਲ ਹੀ ਉਹਨੇ ਬੰਨਿਆ ਨਾ, ਹੁਕਮ ਦੀ ਜੇਵਰੀ ਨਾਲ ਉਹਨੇ ਸਾਰਿਆਂ ਨੂੰ ਬੰਨਿਆ। ਭਾਵੇਂ ਜਿੱਥੇ ਮਰਜ਼ੀ ਚਲੇ ਜਾਓ ਸਾਰੀਆਂ ਥਾਵਾਂ 'ਤੇ ਕੀ ਵਰਤ ਰਿਹਾ, ਉਸੇ ਦਾ ਇੱਕ ਹੁਕਮ। ਅਨੇਕਤਾ ਸੰਸਾਰ ਰੂਪ ਵਿੱਚ ਹੈ ਜੋ ਨਜ਼ਰੀ ਆ ਰਹੀ ਹੈ, ਪਰ ਵਰਤ ਸਾਰੀਆਂ ਥਾਵਾਂ ਉੱਤੇ ਉਹ ਇੱਕ ਰੂਪ ਵਿੱਚ ਹੀ ਰਿਹਾ, ਉਹ ਨਜ਼ਰ ਨਹੀਂ ਆਇਆ। ਤੇ ਦੂਜਾ ਵਰਤਦਿਆਂ ਹੋਇਆ ਉਹਨੇ ਵਰਤਾਇਆ ਹੁਕਮ ਹੀ ਹੈ, ਉਹਦਾ ਹੁਕਮ ਵੀ ਨਜ਼ਰ ਨਹੀਂ ਆਇਆ, ਉੱਥੇ ਏਕਤਾ ਹੀ ਹੈ। ਅਨੇਕ ਹੈ ਉਹ, ਇਹ ਨਹੀਂ ਵੀ ਉਹ ਹੁਣ ਜਿੰਨੇ ਜੀਵ ਨੇ ਸਾਰਿਆਂ 'ਚ ਕੌਣ ਬੈਠਾ, ਜਿੰਨੇ ਜੀਵ ਨੇ ਉਹਨਾਂ ਦੇ ਸਰੂਪਾਂ ਵਿੱਚ ਕੌਣ ਬੈਠਾ ਹੈ, ਜਿੰਨੀਆਂ ਉਹਨੇ ਕੁਦਰਤ, ਸਿੱਧੇ ਜਿਹੇ ਸ਼ਬਦਾਂ 'ਚ ਕਹੀ ਹੈ ਵੀ ਜਿਹੜੀ ਦੂਈ ਕੁਦਰਤ ਸਾਜੀ ਹੈ ਰੂਪ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੇ ਉਹਨਾਂ ਦੇ ਇਕੱਲਾ ਇਹ ਥੋੜ੍ਹੀ ਕਿਹਾ ਵੀ ਦੂਈ ਕੁਦਰਤ ਸਾਜੀ ਹੈ, ਨਾਲ ਫਿਰ ਕਿਹਾ ਕਰ ਆਸਣ ਡਿੱਠੋ ਚਾਓ, ਉਹ ਇਸੇ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਉਹਨੇ ਆਸਣ ਲਾਇਆ। ਹੁਣ ਰਾਜਾ ਇੱਕ ਹੀ ਹੁੰਦਾ ਹੈ, ਪਰਜਾ ਬਹੁ ਗਿਣਤੀ ਵਿੱਚ ਹੈ। ਰਾਜਾ ਆਪਣਾ ਤਖਤ ਆਪਣੇ ਦਰਬਾਰ 'ਚ ਲਾ ਕੇ ਬਹਿੰਦਾ ਹੈ, ਜਿੱਥੇ ਮਰਜ਼ੀ ਚਲਾ ਜਾਏ ਆਪਣੇ ਰਾਜ ਵਿੱਚ ਸਾਰੀ ਪਰਜਾ ਉਹਨੂੰ ਸਲਾਮ ਕਰਦੀ ਹੈ ਵੀ ਇਹ ਸਾਡਾ ਰਾਜਾ ਹੈ। ਹੁਣ ਰਾਜੇ ਥੋੜ੍ਹੀ ਬਦਲ ਗਏ, ਉਹ ਜਿੱਥੇ ਮਰਜ਼ੀ ਵਿਚਰੇ ਉਹਨੇ ਇੱਕੋ ਹੀ ਰਹਿਣਾ, ਦੋ 'ਤੇ ਬਣ ਨਹੀਂ ਜਾਣਾ ਉਹਨੇ, ਭਾਵੇਂ ਉਹ ਆਪਣੇ ਰਾਜ ਦਰਬਾਰ 'ਚ ਵਿਚਰੇ, ਭਾਵੇਂ ਉਹ ਆਪਣੇ ਮਹਿਲਾਂ ਵਿੱਚ ਵਿਚਰੇ, ਭਾਵੇਂ ਉਹ ਆਪਣੇ ਰਾਜ ਭਾਗ ਦੇ ਵਿੱਚ ਆਪਣੀ ਪਰਜਾ ਦੇ ਅੰਦਰ ਵਿਚਰੇ, ਰਹਿਣਾ ਉਹਨੇ ਇੱਕੋ ਹੀ ਹੈ। ਪਰਜਾ ਜਿੰਨੀ ਮਰਜ਼ੀ ਵਧੀ ਜਾਏ, ਪਰਜਾ 'ਚ ਜਿੰਨਾ ਮਰਜ਼ੀ ਵਾਧਾ ਹੋਈ ਜਾਏ, ਰਾਜਾ ਉਹੀ ਹੈ। ਜੇ ਪਰਜਾ ਦੇ ਵਿੱਚ 1000 ਲੋਕ ਰਹਿੰਦੇ ਨੇ ਉਹਨਾਂ ਦਾ ਰਾਜਾ, ਉਹ 1000 ਤੋਂ 4000 ਹੋ ਜਾਣ ਉਹਨਾਂ ਦਾ ਰਾਜਾ ਵੀ ਉਹੀ ਹੈ। ਫਿਰ 4 ਤੋਂ ਭਾਵੇਂ ਵੱਧ ਕੇ ਜਿੰਨੇ ਮਰਜ਼ੀ ਹਜ਼ਾਰਾਂ ਲੱਖਾਂ 'ਚ ਕਿਉਂ ਨਾ ਬਣ ਜੇ, ਰਾਜਾ ਉਹੀ ਰਹੇਗਾ। ਅਕਾਲ ਪੁਰਖ ਰਾਜਾ ਹੈ, ਅਸੀਂ ਉਹਦੀ ਪਰਜਾ ਹਾਂ। ਇਸ ਪਰਜਾ 'ਚ ਜਿੰਨਾ ਮਰਜ਼ੀ ਵਾਧਾ ਹੋਈ ਜਾਏ ਪਰ ਰਾਜਾ ਇੱਕੋ ਹੀ ਰਹੇਗਾ। ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਿੰਨੇ ਰਾਜੇ ਸੰਸਾਰਕ ਤੌਰ ਤੇ ਇਹਨਾਂ ਦੇ ਦਾਅਵੇ ਝੂਠੇ ਨੇ, ਰੱਬ ਵਰਗਾ ਰਾਜਾ ਕੋਈ ਵੀ ਨਹੀਂ। ਹੁਣ ਸੰਭਾਲਦਾ ਉਹ ਸਾਰਿਆਂ ਨੂੰ ਹੈ, ਜ਼ਿੰਮੇਵਾਰੀ ਕਿਹਦੀ ਹੈ, ਪਰਜਾ ਨੂੰ ਸਾਂਭਣ ਦੀ, ਰਾਜੇ ਦੀ। ਰਾਜੇ ਨੇ ਸੰਭਾਲਣਾ, ਪਰਜਾ ਦੀ ਰੱਖਿਆ ਕਿਹਨੇ ਕਰਨੀ, ਰਾਜੇ ਨੇ। ਪਰਵਰਿਸ਼ ਸੰਭਾਲ ਕਿਹਨੇ ਕਰਨੀ, ਰਾਜੇ ਨੇ। ਬਚਾ ਕੇ ਕਿਹਨੇ ਰੱਖਣਾ ਹੈ, ਰਾਜੇ ਨੇ। ਇਹ ਸਾਰੀ ਜ਼ਿੰਮੇਵਾਰੀ ਰਾਜੇ ਦੀ ਹੈ। ਤੇ ਜੇ ਸੰਸਾਰਕ ਤੌਰ ਤੇ ਵੇਖੀਏ, ਰਾਜੇ ਨੂੰ ਪਰਜਾ ਵਜਾਉਂਦੀ ਫਿਰਦੀ ਹੈ, ਰਾਜੇ ਨੂੰ ਪਰਜਾ ਰੱਖਦੀ ਫਿਰਦੀ ਹੈ। ਜਦ ਕਿ ਚਾਹੀਦਾ ਇਹ ਸੀ ਵੀ ਪਰਜਾ ਦੀ ਸੰਭਾਲ ਰਾਜਾ ਕਰੇ,
ਤੇ ਅਕਾਲ ਪੁਰਖ ਸੰਭਾਲ ਕਰ ਰਿਹਾ ਆਪਣੇ ਸਾਰੇ ਸੰਸਾਰ ਦੀ। ਇਸ ਲਈ ਮਾਲਕ ਕਹਿੰਦਾ ਇੱਕ ਹੈ ਰੇ ਹਰ ਇੱਕ ਹੈ ਜਾਣ, ਉਹਨੂੰ ਇੱਕ ਜਾਣ ਬਸ, ਕੋਈ ਦੂਜਾ ਤੀਜਾ ਨਹੀਂ। ਉਹਦੇ ਬਰਾਬਰ ਦਾ ਹੀ ਕੋਈ ਨਹੀਂ ਹੈ, ਉਹਦੇ ਬਰਾਬਰ ਦਾ ਵੀ ਕੋਈ ਨਹੀਂ, ਨਾ ਉਹਦੇ ਵਰਗਾ ਕੋਈ ਹੈ ਤੇ ਨਾ ਹੀ ਕੋਈ ਉਹਦੇ ਵਰਗਾ ਬਣ ਸਕਦਾ। ਸਿਰਫ ਨਾਮ ਵੱਖਰੇ ਵੱਖਰੇ ਨੇ ਜੀ, ਉਹ ਕਿਸੇ ਨੇ ਕਿਸੇ ਨਾਮ ਚ ਉਹਨੂੰ ਚੇਤੇ ਕਰ ਲਿਆ, ਕਿਸੇ ਨੇ ਕਿਸੇ ਨਾਮ ਨਾਲ ਚੇਤੇ ਕਰ ਲਿਆ, ਪਰ ਹੈ ਉਹ ਇੱਕ ਹੀ ਹੈ। ਗੁਰਬਾਣੀ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਪੜ੍ਹ ਲਓ ਜੀ, ਕਿਸੇ ਵੀ ਥਾਂ ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਰੱਬ ਤੋਂ ਬਿਨਾਂ ਵੀ ਕੋਈ ਦੂਜਾ ਹੈ। ਇੱਕ ਰੱਬ ਹੈ ਤੇ ਦੂਜਾ ਰੱਬ ਦਾ ਪਰਛਾਵਾਂ ਹੈ, ਇਹਦੇ ਤੋਂ ਬਿਨਾਂ ਕੁਛ ਨਹੀਂ, ਕੋਈ ਨਹੀਂ। ਹੁਣ ਜਿਵੇਂ ਆਪਣਾ ਸਰੀਰ ਇੱਕ ਹੈ, ਜੇ ਸਾਡਾ ਪਰਛਾਵਾਂ ਬਣੇਗਾ ਤੇ ਕਿੰਨਾ ਬਣੇਗਾ, ਇੱਕ ਹੀ ਬਣੇਗਾ। ਇੱਕ ਅਸੀਂ ਹੋ ਗਏ ਤੇ ਦੂਜਾ ਸਾਡਾ ਪਰਛਾਵਾਂ, ਇੱਕ ਅਕਾਲ ਪੁਰਖ ਹੈ ਤੇ ਦੂਜਾ ਅਕਾਲ ਪੁਰਖ ਦਾ ਪਰਛਾਵਾਂ ਹੈ, ਇਹਦੇ ਤੋਂ ਬਿਨਾਂ ਕੁਝ ਨਹੀਂ। ਨਾਂ ਜਿੰਨੇ ਮਰਜ਼ੀ ਰੱਖ ਲਓ, ਹੁਣ ਅਸੀਂ ਆਪਣੇ ਹੀ ਨਾਵਾਂ ਦਾ ਜ਼ਿਕਰ ਕਰ ਲਈਏ, ਕੋਈ ਕਿਸੇ ਨਾਂ ਨਾਲ ਸੱਦੀ ਜਾਂਦਾ, ਕੋਈ ਕਿਸੇ ਨਾਂ ਨਾਲ ਸੱਦੀ ਜਾਂਦਾ ਹੈ ਨਾ, ਘਰ ਦੇ ਕਿਸੇ ਨਾਮ ਨਾਲ ਸੱਦ ਰਹੇ, ਬਾਹਰ ਵਾਲੇ ਕਿਸੇ ਨਾਮ ਨਾਲ ਸੱਦ ਰਹੇ, ਦੋਸਤ ਮਿੱਤਰ ਕਿਸੇ ਨਾਮ ਨਾਲ ਸੱਦ ਰਹੇ, ਸਕੂਲ ਵਾਲੇ ਕਿਸੇ ਨਾਮ ਨਾਲ ਸੱਦ ਰਹੇ, ਕਾਲਜ ਵਾਲੇ ਕਿਸੇ ਨਾਮ ਨਾਲ ਸੱਦ ਰਹੇ, ਬੰਦਾ ਥੋੜ੍ਹੀ ਬਦਲੇ, ਇਨਸਾਨ ਥੋੜ੍ਹੀ ਬਦਲੇ, ਇਨਸਾਨ ਤੇ ਇੱਕ ਹੀ ਹੈ ਨਾ। ਕਿੰਨੇ ਜਿੰਨੀਆਂ ਥਾਵਾਂ ਤੇ ਉਹ ਵਿਚਰ ਰਿਹਾ ਉਨੀ ਨਾ ਹੋ ਗਏ ਉਹਦੇ। ਫਿਰ ਇਹ ਵੀ ਨਹੀਂ ਵੀ ਜਿਹੜਾ ਮਰਜ਼ੀ ਆਵਾਜ਼ ਮਾਰ ਲਏ, ਜਿਹੜੇ ਮਰਜ਼ੀ ਨਾਮ ਨਾਲ ਆਵਾਜ਼ ਮਾਰ, ਉਹ ਇਹ ਥੋੜ੍ਹੀ ਕਹਿੰਦਾ ਵੀ ਮੇਰਾ ਨਾਂ ਹੈ ਨਹੀਂ, ਉਹਨੂੰ ਪਤਾ ਹੈ ਵੀ ਮੈਨੂੰ ਆਵਾਜ਼ ਮਾਰੀ ਹੈ। ਜਿਹੜਾ ਨਾਂ ਮੰਨ ਲਓ ਘਰ ਘਰ ਵਾਲਿਆਂ ਨੇ ਇੱਕ ਨਾਂ ਵੱਖਰਾ ਰੱਖਿਆ, ਉਹ ਜਿਹਨੂੰ ਅਸੀਂ ਨਿੱਕਾ ਨਾਂ ਕਹਿ ਦਿੰਦੇ, ਉਹ ਉਸ ਨਾਂ ਨਾਲ ਆਵਾਜ਼ ਮਾਰੀ, ਪਤਾ ਲੱਗ ਗਿਆ ਵੀ ਮੇਰੇ ਟੱਬਰ ਨੇ ਆਵਾਜ਼ ਮਾਰੀ। ਉਹ ਨਾਮ ਨਾਲ ਜਦੋਂ ਕੋਈ ਬੁਲਾਏਗਾ ਉਹਨੂੰ ਪਤਾ ਲੱਗ ਜਾਣਾ ਵੀ ਕੋਈ ਘਰ ਦਾ ਜੀ ਹੈ ਜਾਂ ਕੋਈ ਸਾਕ ਸੰਬੰਧੀ ਹੈ। ਇਸੇ ਤਰ੍ਹਾਂ ਜਦੋਂ ਕੋਈ ਦੋਸਤ ਮਿੱਤਰ ਆਵਾਜ਼ ਮਾਰਦਾ, ਉਹਨਾਂ ਨੇ ਨਾਮ ਨਾਲ ਵੱਖਰਾ ਰੱਖਿਆ ਹੋਇਆ ਵੀ ਤੇਰਾ ਨਾਂ ਭਾਈਆ, ਹੁਣ ਉਹ ਜਦੋਂ ਆਵਾਜ਼ ਮਾਰਦਾ ਫਿਰ ਪਤਾ ਲੱਗ ਜਾਂਦਾ ਵੀ ਮੇਰੇ ਦੋਸਤਾਂ ਨੇ ਆਵਾਜ਼ ਮਾਰੀ, ਮਿੱਤਰਾਂ ਨੇ ਆਵਾਜ਼ ਮਾਰੀ। ਇਸੇ ਤਰ੍ਹਾਂ ਸਕੂਲ ਦੇ ਵਿੱਚ ਨਾਂ ਵੱਖਰਾ, ਜਦੋਂ ਅਧਿਆਪਕ ਆਵਾਜ਼ ਮਾਰਦੇ ਨੇ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਮੈਨੂੰ ਆਵਾਜ਼ ਮਾਰੀ, ਇਹ ਵੀ ਨਾਂ ਮੇਰਾ ਹੀ ਹੈ। ਫਿਰ ਜਦੋਂ ਕਾਲਜ ਵਿੱਚ ਆਇਆ, ਕਾਲਜ ਵਿੱਚ ਜੋ ਰਜਿਸਟਰ ਤੇ ਨਾਂ ਦਰਜ ਹੋਇਆ, ਰਜਿਸਟਰ ਹੋਇਆ, ਉਹ ਨਾਂ ਅਧਿਆਪਕ ਵਾਲਾ ਸੀ, ਉੱਥੇ ਦੋਸਤਾਂ ਮਿੱਤਰਾਂ ਨੇ ਵੱਖਰਾ ਰੱਖ ਲਿਆ, ਹੁਣ ਉੱਥੇ ਨਾਂ ਹੋਰ ਬਣ ਗਿਆ। ਜਦੋਂ ਕਾਰ ਵਿਹਾਰ ਕਰਨ ਲੱਗ ਗਿਆ ਉੱਥੇ ਨਾਂ ਹੋਰ ਬਣ ਗਿਆ। ਜਿਹੜੇ ਮਰਜ਼ੀ ਨਾਂ ਨਾਲ ਆਵਾਜ਼ ਮਾਰ ਲਓ, ਸੁਣਦਾ ਕਿਹਨੂੰ ਹੈ, ਇੱਕੋ ਨੂੰ, ਜਿਹਦਾ ਨਾਂ ਹੈ ਉਹਨੂੰ ਸੁਣਦਾ। ਤੇ ਅਕਾਲ ਪੁਰਖ ਜਿਹਨੇ ਜਿਵੇਂ ਵੇਖਿਆ, ਇਸੇ ਕਰਕੇ ਤੇ ਗੁਰੂ ਸਾਹਿਬ ਜੀ ਨੇ ਕਿਹਾ ਨਾ, ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਗੁਰੂ ਕਲਗੀਧਰ ਸਾਹਿਬ ਵੀ ਮਾਲਕ ਜੀ ਉਹ ਤੇਰਾ ਨਾਂ ਆਖੇ ਕਿਹੜਾ, ਜਿਹਨੇ ਤੈਨੂੰ ਜਿਸ ਰੂਪ ਚ ਵੇਖਿਆ ਉਹਨੇ ਉਸ ਰੂਪ ਚ ਤੈਨੂੰ ਬਿਆਨ ਕਰ ਲਿਆ। ਕੋਈ ਗੋਬਿੰਦ ਕਹੀ ਜਾਂਦਾ ਹੈ, ਕੋਈ ਗੋਪਾਲ ਕਹੀ ਜਾਂਦਾ ਹੈ, ਕੋਈ ਰਾਮ ਕਹੀ ਜਾਂਦਾ ਹੈ, ਕੋਈ ਨਿਰੰਕਾਰ ਕਹੀ ਜਾਂਦਾ ਹੈ, ਕੋਈ ਨਿਰੰਜਨ ਆਖੀ ਜਾਂਦਾ ਹੈ। ਹੁਣ ਇਹ ਤੋਂ ਜਿਹੜਾ ਮਰਜ਼ੀ ਨਾਂ ਲੈ ਲਓ, ਕੋਈ ਰਾਮ ਆਖ ਲਏ, ਕੋਈ ਅੱਲਾ ਕਹਿ ਲਏ, ਕੋਈ ਖੁਦਾ ਕਹਿ ਲਏ, ਜਿਹੜਾ ਮਰਜ਼ੀ ਨਾਂ ਲੈ ਲਓ, ਪਰਸਨ ਕੌਣ ਹੈ, ਸ਼ਖਸੀਅਤ ਕੌਣ ਹੈ, ਇੱਕੋ। ਹੁਣ ਜਿਹੜੀ ਸ਼ਖਸੀਅਤ ਹੈ ਉਹਨੂੰ ਖੁਦਾ ਕਹਿ ਕੇ ਆਵਾਜ਼ ਮਾਰਾਂਗੇ ਉਹਨੂੰ ਪਤਾ ਵੀ ਮੈਨੂੰ ਵਾਜਾਂ ਮਾਰਦਾ, ਉਹਨੂੰ ਗੋਪਾਲ ਕਹਿ ਕੇ ਆਵਾਜ਼ ਮਾਰਾਂਗੇ ਉਹਨੂੰ ਫੇਰ ਪਤਾ ਵੀ ਇਹ ਭਾਈ ਕੋਈ ਦੂਜਾ, ਇਹ ਵੀ ਮੈਨੂੰ ਹੀ ਸੱਦ ਰਿਹਾ। ਸੱਦਣ ਵਾਲੇ ਆਵਾਜ਼ਾਂ ਮਾਰਨ ਵਾਲੇ ਵੱਖਰੇ ਹੋ ਸਕਦੇ ਨੇ, ਪਰ ਆਵਾਜ਼ ਜਿਹਨੂੰ ਮਾਰੀ ਜਾ ਰਹੀ ਹੈ ਉਹ ਇੱਕੋ ਹੀ ਹੈ। ਕੇਸੋ ਕੇਸੋ ਤੂੰ ਕੀ ਹੈ, ਕਿਹਦਾ ਨਾਂ, ਕੇਸੋ ਨਾਂ ਕਿਹਦਾ, ਰੱਬ ਜੀ ਦਾ। ਭਗਤ ਕਬੀਰ ਸਾਹਿਬ ਕਹਿ ਰਹੇ ਕੇਸਵ ਤੋਂ ਕੇਸੋ ਬਣਿਆ, ਕੇਸਵ ਕਹਿੰਦੇ ਸੋਹਣੇ ਕੇਸਾਂ ਵਾਲਾ,
ਕਿਹਨੂੰ ਆਵਾਜ਼ ਮਾਰੀ? ਹੁਣ ਜੇ ਆਪਾਂ ਉਹਨੂੰ ਕੇਸੋ ਕਹਿ ਕੇ ਆਵਾਜ਼ ਮਾਰਾਂਗੇ, ਇਹ ਥੋੜੀ ਵੀ ਉਹ ਆਖੇਗਾ ਵੀ ਚੱਲ ਭਾਈ ਤੈਨੂੰ ਦੂਜੇ ਤੀਜੇ ਨੂੰ ਬੁਲਾਇਆ। ਆਵਾਜ਼ ਮਾਰਨ ਵਾਲਾ ਬਦਲਿਆ, ਆਵਾਜ਼ ਤੇ ਇੱਕੋ ਨੂੰ ਮਾਰੀ ਨਾ, ਇੱਕੋ ਅਹੰਕਾਰ ਕਹਿ ਲਓ ਤਾਂ ਵੀ ਉਹ ਕੋਈ ਵੱਖਰਾ ਨਹੀਂ, ਰਾਮ ਕਹਿ ਲਿਆ ਤਾਂ ਵੀ ਉਹ, ਪ੍ਰਭੂ ਕਹਿ ਲਿਆ ਤਾਂ ਵੀ ਉਹ, ਰੱਬ ਕਹਿ ਲਿਆ ਤਾਂ ਵੀ ਉਹ, ਵੱਖਰਾ ਕਿਹੜੀ ਥਾਂ ਤੇ ਹੈ? ਸ਼ਖਸੀਅਤ ਇੱਕੋ ਹੀ ਹੈ, ਸਿਰਫ ਨਾਮ ਨੇ ਵੱਖਰੇ ਵੱਖਰੇ ਨੇ, ਤੇ ਅਸੀਂ ਨਾਵਾਂ ਪਿੱਛੇ ਲੜਨ ਵਾਲੇ ਹਾਂ, ਨਾਮਨਿਆਂ ਪਿੱਛੇ ਲੜਨ ਵਾਲੇ ਹਾਂ। ਸਮਝ ਤੇ ਲੱਗੀ ਨਹੀਂ ਵੀ ਇੱਕ ਹੀ ਹੈ। ਇਹਨੂੰ ਹੋਰ ਸਿਖਾਲਾ ਕਰ ਲਈਏ, ਜਿੰਨੇ ਰਾਮ ਆਖਿਆ ਨਾ ਉਹਨੂੰ ਖੁਦਾ ਕਹਿਣ ਵਾਲਾ ਚੰਗਾ ਨਹੀਂ ਲੱਗਦਾ। ਲੜੇ ਕਿੱਥੇ? ਸਿਰਫ ਨਾਮ ਪਿੱਛੇ। ਜੇ ਗਹਿਰਾਈ ਨਾਲ ਵੇਖੀਏ ਫਿਰ ਉਹ ਵੀ ਉਹਨੂੰ ਆਵਾਜ਼ ਮਾਰ ਰਿਹਾ ਤੇ ਉਹ ਵੀ ਉਹਨੂੰ ਹੀ ਆਵਾਜ਼ ਮਾਰ ਰਿਹਾ। ਆਵਾਜ਼ਾਂ ਮਾਰਨ ਵਾਲੇ ਦੋ ਨੇ, ਆਵਾਜ਼ ਇੱਕੋ ਨੂੰ ਮਾਰੀ ਜਾ ਰਹੀ। ਇੱਦਾਂ ਹੀ ਭਾਵੇਂ ਚਾਰ ਹੋ ਜਾਣ ਭਾਵੇਂ ਦਸ ਹੋ ਜਾਣ, ਆਵਾਜ਼ਾਂ ਮਾਰਨ ਵਾਲੇ ਵੱਖਰੇ ਹੋ ਸਕਦੇ ਨੇ, ਆਵਾਜ਼ ਤੇ ਦਸੇ ਇੱਕੋ ਨੂੰ ਹੀ ਮਾਰ ਰਹੇ ਨੇ। ਤੇ ਸਤਿਗੁਰੂ ਕਹਿੰਦੇ ਕੀ ਕਰਨਾ? ਇੱਕ ਹੈ ਰੇ ਹਰ ਇੱਕ ਹੈ ਜਾਣ, ਉਹਨੂੰ ਇੱਕ ਹੀ ਜਾਣ ਭਾਈ, ਉਹ ਕੋਈ ਵੱਖਰਾ ਨਹੀਂ ਹੈ, ਉਹ ਕੋਈ ਅਲੱਗ ਰੰਗ ਰੂਪ ਲੈ ਕੇ ਨਹੀਂ ਆਏਗਾ, ਉਹ ਇੱਕੋ ਹੀ ਹੈ ਔਰ ਉਹਨੇ ਇੱਕ ਹੀ ਰਹਿਣਾ। ਤੇਰੇ ਵਿੱਚ ਵੀ ਉਹ ਹੈ ਤੇ ਮੇਰੇ ਵਿੱਚ ਵੀ ਉਹ ਹੀ, ਚਾਹੇ ਮੇਰੇ ਵਿੱਚ ਬੈਠੇ ਨੂੰ ਆਵਾਜ਼ ਮਾਰ ਲਾ ਤੇ ਭਾਵੇਂ ਤੇਰੇ ਵਿੱਚ ਬੈਠੇ ਨੂੰ ਆਵਾਜ਼ ਮਾਰ ਲਾ। ਤੇਰਾ ਸਰੀਰਕ ਨਾਂ ਵੱਖਰਾ ਹੋ ਸਕਦਾ ਸੱਜਣਾ, ਤੇਰੇ ਅੰਦਰ ਬੈਠੇ ਦਾ ਨਾਂ ਉਹ ਹੀ ਹੈ, ਉਹਨੂੰ ਭਾਵੇਂ ਕਿਸੇ ਮਰਜ਼ੀ ਨਾਮ ਨਾਲ ਆਵਾਜ਼ ਮਾਰ ਲਾ, ਸੁਣਨੀ ਤੇ ਉਸੇ ਨਹੀਂ ਹੈ, ਕੋਈ ਵੱਖਰਾ ਨਹੀਂ ਸੁਣੇਗਾ। ਗੱਲ ਤੇ ਇਹ ਹੈ ਵੀ ਜੇ ਮੈਂ ਪ੍ਰੀਤ ਨਾਲ ਆਵਾਜ਼ ਮਾਰਾਂ, ਪ੍ਰੇਮ ਨਾਲ ਆਵਾਜ਼ ਮਾਰਾਂ, ਉਹ ਸੁਣੇਗਾ, ਫਿਰ ਮੇਰਾ ਨਾਂ ਜ਼ੁਬਾਨ ਉੱਤੇ ਕੋਈ ਹੋਵੇ ਉਹਨੇ ਇਹ ਨਹੀਂ ਕਹਿਣਾ ਵੀ ਤੈਨੂੰ ਮੇਰਾ ਨਾਂ ਨਹੀਂ ਲੈਣਾ ਆਇਆ। ਗੁਰੂ ਕਲਗੀਧਰ ਸਾਹਿਬ ਨੇ ਤੇ ਸਪਸ਼ਟ ਕੀਤਾ ਨਾ ਵੀ ਸਾਡੇ ਕੋਲ ਤੇ ਉਹਦਾ ਨਾਮ ਹੀ ਹੈ ਨਹੀਂ, ਅਸੀਂ ਤੇ ਉਹਦੇ ਕੰਮ ਵੇਖ ਕੇ ਨਾਂ ਲੈ ਰਹੇ ਹਾਂ। ਮੈਂ ਉਹਨੂੰ ਦੀਨ ਦਿਆਲ ਕਹਿ ਕੇ ਆਵਾਜ਼ ਮਾਰੀ ਹੈ, ਦੀਨ ਦਿਆਲ ਉਹਦਾ ਨਾਂ ਥੋੜੀ ਹੈ, ਦੀਨ ਦਿਆਲ ਤੇ ਉਹਦਾ ਕਰਮ ਹੈ, ਉਹ ਦੀਨਾਂ ਉੱਤੇ ਦਇਆ ਕਰਦਾ ਹੈ, ਮੈਂ ਤਾਂ ਉਹਨੂੰ ਦੀਨ ਦਿਆਲ ਆਖਿਆ ਹੈ, ਉਹਦਾ ਨਾਂ ਥੋੜੀ ਹੈ, ਕਰਮ ਹੈ ਉਹਦਾ। ਇਸੇ ਤਰ੍ਹਾਂ ਦਾਤਾ, ਹੁਣ ਦਾਤਾ ਅਸੀਂ ਕਿਉਂ ਕਹਿੰਦੇ? ਕਿਉਂਕਿ ਉਹ ਦਾਤਾਂ ਦਿੰਦਾ, ਉਹਦਾ ਕਰਮ ਹੈ ਦਾਤਾ ਦੇਣਾ, ਉਹ ਦੇ ਰਿਹਾ, ਉਹਦਾ ਨਾਂ ਕੀ ਹੈ? ਅਸੀਂ ਉਹਨੂੰ ਦਾਤਾ ਕਹਿਣ ਲੱਗ ਗਏ, ਨਾਂ ਤੇ ਸਾਡੇ ਕੋਲ ਹੈ ਨਹੀਂ, ਅਸੀਂ ਉਹਨੂੰ ਪਰਮਾਤਮਾ ਕਿਹਾ, ਉਹ ਪਰਮਾਤਮਾ ਹੈ। ਪਰਮਾਤਮਾ ਦਾ ਅਖਰੀ ਅਰਥ ਕਰੋ, ਸਭ ਤੋਂ ਵੱਡੀ ਤਾਕਤ ਇਹ ਉਹਦਾ ਕਰਮ ਹੈ, ਉਹਦਾ ਨਾਂ ਥੋੜੀ ਹੈ, ਨਾਮ ਤੇ ਨਹੀਂ ਹੈ ਨਾ। ਗਰੀਬ ਨਿਵਾਜ ਨਾਂ ਹੈ ਉਹਦਾ, ਉਹ ਗਰੀਬ ਨਿਵਾਜ਼ੀ ਕਰਦਾ, ਇਸ ਕਰਕੇ ਅਸੀਂ ਉਹਨੂੰ ਗਰੀਬ ਨਿਵਾਜ ਕਹਿੰਦੇ ਹਾਂ। ਗੋਪਾਲ ਧਰਤੀ ਨੂੰ ਪਾਲਣ ਵਾਲਾ, ਉਹਦਾ ਨਾਂ ਥੋੜੀ ਹੈ, ਕਰਮ ਹੈ, ਅਸੀਂ ਕਰਮ ਵੇਖ ਕੇ ਉਹਦਾ ਨਾਂ ਰੱਖਿਆ ਹੈ ਵੀ ਉਹ ਗੋਪਾਲ ਹੈ। ਗੋਬਿੰਦ ਰਾਜਾ, ਧਰਤੀ ਦਾ ਰਾਜਾ, ਕਰਮ ਹੈ, ਨਾਂ ਤੇ ਨਹੀਂ ਹੈ ਨਾ, ਕਰਮ ਹੈ, ਇਸ ਕਰਕੇ ਅਸੀਂ ਉਹਨੂੰ ਗੋਬਿੰਦ ਕਹਿਣ ਲੱਗ। ਰਾਮ ਰਮਿਆ ਹੋਇਆ, ਸਾਰੀਆਂ ਥਾਵਾਂ ਤੇ ਵਸਿਆ ਹੋਇਆ, ਨਾਮ ਨਹੀਂ ਹੈ, ਕਰਮ ਹੈ ਉਹਦਾ, ਸਤ ਹੈ ਉਹ। ਸਤਿਗੁਰੂ ਕਹਿੰਦਾ ਇੱਕ ਹੈ ਰੇ ਹਰ ਇੱਕ ਹੈ ਜਾਨ, ਪਰ ਨਾਲ ਮਾਲਕ ਕਹਿੰਦੇ ਇੱਕ ਹੈ ਰੇ, ਇੱਕ ਹੀ ਹੈ ਗੁਰਮੁਖ ਜਾਨ, ਉਹ ਗੁਰੂ ਕੋਲੋਂ ਸਿੱਖਿਆ ਲੈ ਵੀ ਉਹ ਇੱਕ ਹੈ, ਇੱਕ ਹੀ ਹੈ। ਇਹ ਮਤ ਤੈਨੂੰ ਗੁਰੂ ਨੇ ਦੇਣੀ ਹੈ, ਉਹਨੂੰ ਇੱਕ ਜਾਣ ਲਾ, ਇੱਕ ਸਮਝ ਲਾ, ਇੱਕ ਕਰਕੇ ਮੰਨ ਲਾ, ਕਿਉਂਕਿ ਗੁਰੂ ਇਹ ਮਤ ਦੇ ਰਹੇ ਨੇ। ਇਸ ਕਰਕੇ ਭਾਈ ਦੂਜਾ ਤੀਜਾ ਨਾ ਕਰ, ਜਾਂ ਕਿਸੇ ਥਾਂ ਤੇ ਲੱਭਣ ਨਾ ਤੁਰਿਆ ਜਾ। ਇੱਕ ਹੈ ਰੇ ਹਰ ਇੱਕ ਹੈ ਜਾਨ, ਇੱਕ ਹੈ ਰੇ ਗੁਰਮੁਖ ਜਾਨ, ਗੁਰੂ ਦੇ ਰਾਹੀਂ ਉਪਦੇਸ਼ ਗ੍ਰਹਿਣ ਕਰ, ਮਤ ਲੈ,
ਜਿਸ ਮਤ ਨੇ ਤੈਨੂੰ ਇਹ ਦੱਸਣਾ ਹੈ ਕਿ ਅਕਾਲ ਪੁਰਖ ਇੱਕ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ, ਉਹ ਸਭਨਾ ਵਿੱਚ ਵਿਆਪਕ ਹੈ, ਸਾਰੀਆਂ ਥਾਵਾਂ ਤੇ ਰਵੇ ਹੈ ਔਰ ਇੱਕ ਸਰੂਪ ਹੋ ਕੇ ਬੈਠਾ ਹੈ, ਉਹਨੇ ਕੋਈ ਵੱਖਰਾ ਰੰਗ ਰੂਪ ਨਹੀਂ ਬਣਾਇਆ, ਇੱਕੋ ਰੂਪ ਦੇ ਵਿੱਚ ਸਾਰੇ ਜੀਵਾਂ ਉੱਤੇ ਕਿਰਪਾ ਕਰ ਰਿਹਾ, ਉਹ ਫਿਰ ਭਾਵੇਂ ਕੀੜੀ 'ਚ ਬੈਠਾ ਹੋਵੇ, ਭਾਵੇਂ ਕੁੰਚਰ 'ਚ ਬੈਠਾ ਹੋਵੇ।

ਬੀਜ ਇੱਕੋ ਹੀ ਹੁੰਦਾ, ਜਦੋਂ ਉਹਨੂੰ ਬੀਜਿਆ ਜਾਵੇ ਰੁੱਖ ਭਾਵੇਂ ਜਿੱਦਾਂ ਦੀ ਮਰਜ਼ੀ ਸ਼ਕਲ ਲੈ ਜੇ, ਕੋਈ ਕਿਸੇ ਪਾਸੇ ਨੂੰ ਵਿੰਗਾਓ ਕੇ ਚਲਾ ਜਾਏ, ਕੋਈ ਭਾਵੇਂ ਸਿੱਧਾ ਤੁਰਿਆ ਜਾਏ, ਕੋਈ ਕਿਸੇ ਪਾਸੇ ਨੂੰ ਵਿੰਗਾਓ ਕੇ ਚਲਾ ਜਾਏ, ਪਰ ਬੀਜ ਤੇ ਇੱਕ ਹੀ ਹੈ। ਅਕਾਲ ਪੁਰਖ ਬੀਜ ਹੈ, ਸੰਸਾਰ ਉਸ ਬੀਜ ਚੋਂ ਉੱਗਿਆ ਹੋਇਆ ਰੁੱਖ ਹੈ, ਤੇ ਆਪਾਂ ਉਸ ਰੁੱਖ ਨੂੰ ਲੱਗੇ ਹੋਏ ਨਿੱਕੇ ਨਿੱਕੇ ਪੱਤੇ ਹਾਂ। ਸਾਰਿਆਂ ਦਾ ਹੀ ਆਕਾਰ ਵੱਖਰਾ, ਬਣਤਰ ਵੱਖਰੀ, ਤੇ ਜੇ ਹੁਣ ਕੋਈ ਸਾਡਾ ਮੂਲ ਵੇਖੇ, ਜੜ ਤੇ ਇੱਕ ਹੀ ਹੈ ਨਾ, ਬੀਜ ਤੇ ਇੱਕ ਹੀ ਹੈ, ਅੱਗੇ ਫਲ ਵੀ ਲੱਗ ਪਏ, ਫਲਾਂ ਦੇ ਵਿੱਚ ਫਿਰ ਬੀਜ ਉਹੀ ਹੈ, ਉਦਾਂ ਦਾ ਹੀ ਹੈ, ਫਲ ਦਾ ਆਕਾਰ ਵੱਡਾ ਛੋਟਾ ਹੋ ਗਿਆ, ਫਲ ਦਾ ਆਕਾਰ ਇੱਕੋ ਜਿਹਾ ਨਹੀਂ ਹੁੰਦਾ ਕਦੇ ਵੀ। ਇੱਕ ਰੁੱਖ ਨੂੰ ਜਿੰਨੇ ਮਰਜ਼ੀ ਫਲ ਲੱਗੇ ਹੋਣ, ਤੁਸੀਂ ਕਦੇ ਵੀ ਵੇਖ ਲਓ ਕਿਸੇ ਫਲ ਦਾ ਆਕਾਰ ਕੋਈ ਹੋਏਗਾ, ਕਿਸੇ ਦਾ ਕੋਈ, ਕਿਸੇ ਦਾ ਆਕਾਰ ਵੱਡਾ, ਕਿਸੇ ਦਾ ਛੋਟਾ, ਪਰ ਜਦੋਂ ਉਹਦੇ ਵਿੱਚੋਂ ਬੀਜ ਨਿਕਲਣਗੇ ਉਹ ਬੀਜ ਫੇਰ ਉਹ ਜਿਹੇ ਹੀ ਨੇ, ਸਾਰੇ ਇੱਕੋ ਜਿਹੇ, ਉਹ ਤੇ ਫੇਰ ਕੋਈ ਵੱਖਰੇ ਮਾਨ ਨਹੀਂ, ਉਹਨੇ ਇੱਕੋ ਹੀ ਰਹਿਣਾ ਜੀ, ਉਹ ਕਦੇ ਨਹੀਂ ਬਦਲਦਾ। ਪਰ ਸਤਿਗੁਰੂ ਕਹਿੰਦੇ ਇਹ ਸਿੱਖਿਆ ਗੁਰੂ ਕੋਲੋਂ ਮਿਲਦੀ ਹੈ, ਤੇ ਗੁਰੂ ਕੋਲੋਂ ਇਸ ਸਿੱਖਿਆ ਨੂੰ ਲੈ, ਗੁਰੂ ਦੁਆਰਾ ਜਦੋਂ ਇਹ ਸਿੱਖਿਆ ਪੱਲੇ ਨਾਲ ਬੰਨ ਲਏਗਾ ਨਾ, ਫਿਰ ਕਹਿੰਦੇ ਤੈਨੂੰ ਉਹ ਇੱਕ ਨਜ਼ਰੀ ਵੀ ਆ ਪਏਗਾ, ਤੇ ਤੈਨੂੰ ਆਪਣੇ ਅੰਦਰ ਵਸਦਾ ਵੀ ਮਹਿਸੂਸ ਹੋਵੇ।

ਫਿਰ ਜੀ ਪਹਿਲੇ ਪਦੇ ਵਿੱਚ ਸਤਿਗੁਰੂ ਕਹਿੰਦੇ ਕਾਹੇ ਭ੍ਰਮਤ ਹੋ ਤੁਮ ਭ੍ਰਮੋ ਨਾ ਪਾਈ। ਇੱਥੇ ਹੋ ਲਫ਼ਜ਼ ਜਿਹੜਾ ਵਰਤਿਆ ਹੈਗਾ ਨਾ ਉਹ ਹੋਵੇ ਵੀ ਤੂੰ ਕਿਉਂ ਭ੍ਰਮ ਰਿਹਾ ਭਾਈ। ਹੋ ਲਫ਼ਜ਼ ਹੋਂ ਵਾਸਤੇ ਨਹੀਂ ਹੈ, ਮੈਂ ਵਾਸਤੇ ਨਹੀਂ ਹੈ। ਹੋ ਲਫ਼ਜ਼ ਹਾਹਾ ਊੜੇ ਨੂੰ ਔਂਕੜ ਜਿਹੜਾ ਇਹ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਜਿਵੇਂ ਆਵਾਜ਼ ਸੰਬੋਧਨ ਕਰਕੇ ਨਾ, ਕਾਹੇ ਭ੍ਰਮਤ ਹੋ ਤੁਮ ਪਾਈ, ਭਾਈ ਤੂੰ ਕਿਉਂ ਭਟਕ ਰਿਹਾ। ਤੁਮ ਭ੍ਰਮੋ ਨਾ ਪਾਈ, ਤੂੰ ਭਟਕਣਾ। ਰਵਿਆ ਰੇ ਰਵਿਆ ਸਰਬ ਥਾਂ, ਉਹ ਭਾਈ ਉਹ ਬੈਠਾ ਹੈ ਸਾਰੀਆਂ ਥਾਵਾਂ ਤੇ। ਸਤਿਗੁਰੂ ਨੇ ਪਹਿਲਾਂ ਸਵਾਲ ਕੀਤਾ ਕਹਿੰਦੇ ਤੂੰ ਕਿਉਂ ਭਟਕਦਾ। ਹੁਣ ਕੋਈ ਭਟਕੀ ਜਾਵੇ ਭਟਕੀ ਜਾਵੇ, ਇੱਕ ਜੀਵ ਨੂੰ ਵੇਖੀ ਜਾਏ ਵੀ ਬੜੇ ਚਿਰ ਤੋਂ ਭਟਕੀ ਜਾਂਦਾ, ਕੋਈ ਕਦੇ ਇੱਧਰ ਨੂੰ ਤੁਰਿਆ ਜਾਂਦਾ ਕਦੇ ਇੱਧਰ। ਆਪਾਂ ਸਹਿਜ ਸੁਭਾਅ ਫਿਰ ਉਹਨੂੰ ਪੁੱਛ ਲੈਂਦੇ ਵੀ ਕੀ ਗੱਲ ਭਾਈ, ਅਸੀਂ ਤੈਨੂੰ ਸਵੇਰ ਦੇ ਵੇਖ ਰਹੇ ਹਾਂ ਵੀ ਤੂੰ ਕਦੇ ਇੱਧਰ ਨੂੰ ਤੁਰਿਆ ਜਾਂਦਾ ਕਦੇ ਇੱਧਰ ਨੂੰ ਤੁਰਿਆ ਜਾਂਦਾ। ਫਿਰ ਦੱਸਦਾ ਵੀ ਮੈਂ ਫਲਾਣੇ ਬੰਦੇ ਨੂੰ ਲੱਭ ਰਿਹਾ ਜਾਂ ਮੈਂ ਫਲਾਣੇ ਐਡਰੈਸ ਤੇ ਜਾਣਾ। ਜੇ ਤੇ ਸਾਨੂੰ ਪਤਾ ਹੋਵੇ ਨਾ ਵੀ ਲਾਗੇ ਤਾਗੇ ਕੋਈ ਹੈ, ਫਿਰ ਅਸੀਂ ਉਹਨੂੰ ਕਹਿੰਦੇ ਵੀ ਫਲਾਣੀ ਥਾਂ ਚਲਾ ਜਾ, ਤੇ ਜੇ ਨਾ ਪਤਾ ਹੋਵੇ ਫਿਰ ਉਹਨੂੰ ਕਹਿੰਦੇ ਵੀ ਸੱਜਣਾ ਇੱਥੇ ਨਹੀਂ ਹੈ, ਜਿੰਨਾ ਕੁ ਅਸੀਂ ਜਾਣਦੇ ਹਾਂ ਇੱਥੇ ਹੈ ਨਹੀਂ, ਨਾ ਇਹ ਬੰਦਾ ਇੱਥੇ ਹੈ ਤੇ ਨਾ ਇਹ ਐਡਰੈਸ ਇੱਥੋਂ ਦਾ, ਤੂੰ ਦੂਜੀ ਥਾਂ ਤੇ ਦਾ ਭਟਕੀ ਉਹ ਜਿੰਨਾ ਮਰਜ਼ੀ ਚਿਰ ਜਾਵੇ। ਹੁਣ ਗੁਰੂ ਸਾਹਿਬ ਨੇ ਇਹਨੂੰ ਭਟਕਦੇ ਵੇਖ ਲਿਆ ਵੀ ਇਹ ਬੜਾ ਭਟਕ ਜੀਵ ਬੜਾ ਭਟਕੀ ਜਾਂਦਾ। ਮਾਲਕ ਨੇ ਸਵਾਲ ਕਰ ਲਿਆ ਕਿਉਂ ਭਟਕ, ਕਹਿੰਦਾ ਜੀ ਮੈਂ ਰੱਬ ਲੱਭਦਾ। ਹੁਣ ਸਵਾਲ ਦਾ ਇਹੀ ਹੈ ਨਾ ਵੀ ਤੂੰ ਕਿਉਂ ਭਟਕ ਰਿਹਾ, ਤੇ ਇਹਨੇ ਅੱਗੋਂ ਜਵਾਬ ਦਿੱਤਾ ਹੀ ਹੋਏਗਾ ਨਾ ਜਿਹੜਾ ਰੱਬ ਨੂੰ ਲੱਭਣ ਤੁਰਿਆ ਹੋਇਆ ਵੀ ਸਤਿਗੁਰੂ ਤੋਂ ਜਿਹਨੇ ਪੁੱਛਿਆ ਸਵਾਲ, ਕਹਿੰਦੇ ਜੀ ਮੈਂ ਤੇ ਰੱਬ ਲੱਭ ਰਿਹਾ, ਤੇ ਗੁਰੂ ਸਾਹਿਬ ਕੀ ਕਹਿੰਦੇ ਫਿਰ ਭਟਕਣਾ ਬਾਈ। ਜੇ ਰੱਬ ਲੱਭਣਾ ਨਾ ਫਿਰ ਭਟਕਣਾ। ਹੁਣ ਜਦੋਂ ਇਹ ਜਵਾਬ ਮਿਲਿਆ ਹੋਏਗਾ ਵੀ ਭਟਕਣਾ, ਤੇ ਫਿਰ ਅੱਗੋਂ ਸਵਾਲ ਕੀਤਾ ਹੀ ਹੋਣਾ ਜੀ ਭਟਕਾਂ ਕਿਉਂ ਨਾ, ਵੀ ਉਹ ਲੱਭੇਗਾ ਕਿਵੇਂ ਜੇ ਮੈਂ ਉਹਨੂੰ ਲੱਭਿਆ ਹੀ ਨਾ। ਤੇ ਗੁਰੂ ਸਾਹਿਬ ਕਹਿੰਦੇ ਭਟਕਣਾ ਆਪਦੇ ਘਰੇ ਜਾ, ਉਹ ਤੇਰੇ ਘਰੇ ਬੈਠਾ, ਆਪਦੇ ਘਰੇ ਜਾ, ਤੇਰੇ ਘਰੇ ਬੈਠਾ। ਹੁਣ ਇੱਥੇ ਇੱਕ ਗੱਲ ਚੇਤਾ ਰੱਖਿਓ, ਨਾ ਤੇ ਇਹ ਸਵਾਲ ਸਰੀਰ ਨੂੰ ਹੋਣਾ ਵੀ ਤੂੰ ਕਿਉਂ ਭਟਕ ਰਿਹਾ, ਇਹ ਸਵਾਲ ਮਨ ਨੂੰ ਹੋਣਾ ਵੀ ਮਨਾ ਤੂੰ ਕਿਉਂ ਭਟਕ ਰਿਹਾ। ਇਹ ਸਵਾਲ ਕਿਸੇ ਸਰੀਰ ਨੇ ਨਹੀਂ ਕਰਨਾ, ਇਹ ਸਵਾਲ ਕਰਨਾ ਵੀ ਸ਼ਬਦ ਨੇ ਹੈ ਵੀ ਮਨਾ ਕਿਉਂ ਭਟਕੀ ਜਾਂਦਾ। ਫਿਰ ਮਨ ਕੋ ਜਵਾਬ ਦਏਗਾ ਜੀ।

ਮੈਂ ਆਪਣਾ ਮੂਲ ਲੱਭ ਰਿਹਾ, ਮੈਂ ਆਪਣੇ ਰੱਬ ਨੂੰ ਲੱਭ ਰਿਹਾ। ਅੱਗੋਂ ਸ਼ਬਦ ਜਵਾਬ ਦਏਗਾ, ਜੇ ਰੱਬ ਨੂੰ ਲੱਭਣਾ ਨਾ ਫਿਰ ਆਪਦੇ ਘਰੇ ਜਾ। ਕਿੱਥੇ? ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸੱਜਣਾ ਜੇ ਲੱਭਣਾ ਹੀ ਤੇ ਫਿਰ ਘਰੇ ਮੁੜ ਜਾ, ਇੱਥੇ ਕੁਛ ਨਹੀਂ ਹੈ, ਭਟਕੀ ਜਾ। ਹੁਣ ਜਿਹਨੇ ਤੇ ਮਤ ਦੇਣੀ ਉਹਨੇ ਤੇ ਦੱਸ ਦੇਣਾ ਵੀ ਘਰੇ ਜਾ, ਪਰਤ ਜਾ। ਤੇ ਜੇ ਅੱਗੋਂ ਮਤ ਲੈਣ ਵਾਲਾ ਚੰਗਾ ਹੋਇਆ ਫਿਰ ਤੇ ਉਹ ਮੰਨ ਲਏਗਾ ਵੀ ਵਾਕਈ ਭਾਈ ਬੜਾ ਫਿਰ ਲਿਆ ਪਰ ਮਿਲਿਆ ਸੱਚਮੁੱਚ ਕੁਛ ਨਹੀਂ, ਵੀ ਇਹ ਠੀਕ ਹੀ ਕਹਿੰਦਾ, ਮੈਨੂੰ ਘਰੇ ਪਰਤ ਜਾਣਾ ਚਾਹੀਦਾ। ਤੇ ਜੇ ਅੱਗੋਂ ਵੇਹੂੜ ਮਤੀ ਆ, ਤੂੰ ਨਹੀਂ ਨਾ ਸਹੀ ਨਹੀਂ ਦੱਸਣਾ ਨਾ ਦੱਸ, ਘਰੇ ਕਿਉਂ ਮੋੜਦਾ, ਮੈਂ ਆਪੇ ਲੱਭ ਲੂ। ਦੋ ਚੀਜ਼ਾਂ ਨੇ ਨਾ, ਜੇ ਤੇ ਹੋਇਆ ਸਿਆਣਾ ਫਿਰ ਤੇ ਉਹਨੇ ਲੈਣੀ ਮਨ, ਠੀਕ ਹੈ ਜੀ ਮੈਂ ਘਰੇ ਜਾਣਾ ਘਰ ਜਾ ਕੇ ਵੇਖਦਾ। ਤੇ ਜੇ ਅੱਗੋਂ ਹੋਇਆ ਆਪ ਹੁਦਰਾ, ਹੁਣ ਮਨ ਜ਼ਿਆਦਾਤਰ ਆਪ ਹੁਦਰਾ ਹੀ ਹੁੰਦਾ ਨਾ, ਮਨ ਸਿਆਣਪ ਤੇ ਘੱਟ ਹੀ ਵਰਤਦਾ, ਆਪ ਹੁਦਰਾ ਵੱਧ ਹੁੰਦਾ ਹੈ। ਜਦੋਂ ਇਸ ਮਨ ਨੂੰ ਕਿਹਾ ਵੀ ਘਰੇ ਜਾ, ਇਹ ਕਹਿੰਦਾ ਵੀ ਨਹੀਂ ਦੱਸਣਾ ਤੇ ਨਾ ਦੱਸੋ, ਮੈਂ ਤੇ ਲੱਭੂ ਆਪਣੀ ਮਰਜ਼ੀ ਨਾਲ ਲੱਭੂ, ਫਿਰ ਫਿਰੀ ਜਾਂਦਾ ਫਿਰੀ ਜਾਂਦਾ। ਜਦੋਂ ਇਹਨੂੰ ਫਿਰਦਿਆਂ ਵੇਖਿਆ ਤਾਂ ਹੀ ਤੇ ਬਾਬਾ ਜੀ ਨੇ ਕਿਹਾ ਨਾ ਭਗਤ ਰਵਿਦਾਸ, ਬਹੁਤ ਜਨਮ ਵਿਛੜੇ ਥੇ ਮਾਧੋ। ਇਹਨੇ ਮੰਨੀ ਥੋੜੀ ਹੈ, ਪਰ ਜਦੋਂ ਇਹ ਮੰਨ ਗਿਆ ਫਿਰ ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਿੰਨਾ ਚਿਰ ਨਹੀਂ ਮੰਨਦਾ ਓਨਾ ਚਿਰ ਫਿਰਦਾ ਰਿਹਾ ਫਿਰਦਾ ਰਿਹਾ। ਜਦੋਂ ਮੰਨ ਗਿਆ ਫਿਰ ਮੰਨ ਕੇ ਆਇਆ, ਕਹਿੰਦਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਬੜਾ ਭਟਕਿਆ ਜੀ, ਜਦੋਂ ਫਿਰਦਾ ਰਿਹਾ ਉਦੋਂ ਨਹੀਂ ਮੰਨੀ, ਜਦੋਂ ਮੰਨ ਲਈ ਫਿਰ ਕਹਿੰਦਾ ਹੋਂ ਆਇਆ ਦੂਰੋਂ ਚੱਲ ਕੇ, ਬੜਾ ਪੈਂਡਾ ਤੈਅ ਕਰਕੇ ਆਇਆ ਜੀ, ਮਸਾਂ ਲੱਭੇ ਹੋ ਮੈਂ ਤੱਕੀ ਤਾਓ ਸ਼ਰਨਾਏ ਜੀਓ, ਮੈਂ ਆਸ਼ਾ ਰੱਖੀ ਚਿੱਤ ਮੈਂ, ਮੇਰਾ ਸੁਭੋ ਦੁੱਖ ਗਵਾਏ ਜੀਓ। ਜੀ ਹੁਣ ਮੈਨੂੰ ਭਟਕਦੇ ਨੂੰ ਬੜੀ ਥਕਾਨ ਹੋ ਗਈ, ਬੜਾ ਦੁਖੀ ਹੋਇਆ, ਹੁਣ ਤੁਸੀਂ ਕਿਰਪਾ ਕਰੋ ਮੈਨੂੰ ਆਰਾਮ ਬਖਸ਼ੋ, ਮੇਰਾ ਸਭੋ ਦੁੱਖ ਗਵਾਏ। ਭਟਕਦਾ ਰਿਹਾ, ਗੁਰੂ ਬਾਬਾ ਜੀ ਕਹਿ ਰਹੇ ਕਹਿੰਦੇ ਕਾਹੇ ਭ੍ਰਮਤ ਹੋ ਤੁਮ, ਭ੍ਰਮੋ ਨਾ ਭਾਈ। ਉਹ ਭਾਈ ਭਟਕਣਾ ਭਟਕਣਾ ਕਿਸੇ ਵੀ ਕਰਮ ਦਾ ਨਤੀਜਾ ਨਹੀਂ ਹੈ, ਭਰਮ ਦੇ ਰਹਿਣਾ ਕਿਸੇ ਕਰਮ ਦਾ ਨਤੀਜਾ ਨਹੀਂ ਹੈ, ਔਰ ਭਟਕਣਾ ਕਦੇ ਵੀ ਮੰਜ਼ਿਲ ਨਹੀਂ ਦਿੰਦੀ। ਭਾਵੇਂ ਸਵੇਰ ਤੋਂ ਲੈ ਕੇ ਛੱਡੋ, ਮਹੀਨਾ ਭਟਕੀ ਜਾਓ, ਦੋ ਮਹੀਨੇ ਭਟਕੀ ਜਾਓ, ਉਹ ਕਦੇ ਮੰਜ਼ਿਲ ਨਹੀਂ ਦਿੰਦੀ। ਮੰਜ਼ਿਲ ਮਿਲਦੀ ਹੈ ਪਰ ਹਮੇਸ਼ਾ ਭਟਕਣਾ ਛੱਡ ਕੇ, ਜਿਵੇਂ ਮੈਨੂੰ ਰਾਹ ਨਾ ਪਤਾ ਹੋਵੇ ਤੇ ਮੈਂ ਗੇੜੇ ਥੋੜੀ ਕੱਢੀ ਜਾਵਾਂਗਾ ਵੀ ਬੁਲਾਣੀ ਥਾਂ ਤੇ ਵੇਖ ਲਾਂ ਬੁਲਾਣੀ ਥਾਂ, ਨਹੀਂ ਮੈਂ ਕੀ ਕਰਾਂ, ਪੁੱਛਾਂਗਾ ਹੀ ਨਾ ਵੀ ਭਾਈ ਮੈਨੂੰ ਰਾਹ ਨਹੀਂ ਪਤਾ ਤੇ ਮੈਨੂੰ ਰਾਹ ਪਾਓ, ਪੁੱਛਾਂਗਾ ਹੀ ਨਾ। ਇਹੀ ਸਿਆਣਪ ਹੈ, ਇਹ ਤੇ ਸਿਆਣਪ ਨਹੀਂ ਹੈ ਵੀ ਮੈਂ ਨਹੀਂ ਕਿਸੇ ਨੂੰ ਪੁੱਛਣਾ ਨਹੀਂ, ਭਾਵੇਂ ਸਾਰੇ ਦੇਣੀ ਭਟਕੀ ਜਾਊ ਫਿਰ ਮੈਨੂੰ ਸਿਆਣਾ ਕੌਣ ਕਹੂ, ਫਿਰ ਤੇ ਮੂਰਖ ਹੀ ਆਖਣਗੇ ਨਾ ਵੀ ਕਿੱਡਾ ਪਾਗਲ ਹੈ ਐਵੇਂ ਤੁਰਿਆ ਫਿਰਦਾ। ਹੁਣ ਜਿਹੜਾ ਵੇਖਣ ਵਾਲਾ ਹੈ ਉਹ ਵੇਖੀ ਜਾਂਦਾ ਵੀ ਸਾਨੂੰ ਪੁੱਛੇ ਤੇ ਅਸੀਂ ਦੱਸੀਏ, ਅਸੀਂ ਐਵੇਂ ਇਹਨੂੰ ਸਲਾਹ ਦੇਈ ਜਾਈਏ, ਸਲਾਹ ਹੀ ਨਹੀਂ ਲੈਣੀ ਨਾ ਹੋਵੇ ਤੇ ਅਸੀਂ ਇਹਨੂੰ ਕਿਉਂ ਦੱਸਦੇ ਫਿਰੀ। ਵੇਖਣ ਵਾਲਾ ਵੇਖੀ ਜਾਂਦਾ ਹੈ, ਬਸ ਇਹੀ ਸਾਡਾ ਸਭ ਤੋਂ ਵੱਡਾ ਜੀ ਦੁਖਾਂਤ ਕਹਿ ਲਓ, ਅਸੀਂ ਭਟਕੀ ਜਾਂਦੇ ਹਾਂ, ਗੁਰੂ ਵੇਖੀ ਜਾਂਦਾ ਹੈ ਵੀ ਇਹ ਭਟਕੀ ਜਾਂਦਾ। ਗੁਰੂ ਉਸ ਪਲ ਦੀ ਉਡੀਕ ਕਰ ਰਿਹਾ ਜਦੋਂ ਇਹ ਆ ਕੇ ਪੁੱਛੇ ਵੀ ਸਤਿਗੁਰੂ ਮੈਂ ਬੜਾ ਭਟਕ ਲਿਆ ਹੁਣ ਰਾਹ ਦੱਸੋ, ਬਸ ਉਸ ਪਲ ਦੀ ਉਡੀਕ ਹੈ।
ਤੇ ਜੇ ਨਹੀਂ ਫਿਰ ਭਾਈ ਗੁਰਦਾਸ ਜੀ ਦਾ ਵਚਨ ਪੜ੍ਹ ਲਓ। ਦੋ ਗੱਲਾਂ ਨੇ, ਜਾਂ ਤੇ ਪੁੱਛ ਲਈਏ ਤੇ ਪੁੱਛ ਕੇ ਤੁਰ ਪੀਏ, ਨਹੀਂ ਗੱਲਾਂ ਨਾਲ ਤੇ ਫਿਰ ਰੱਬ ਵੀ ਥੱਲੇ ਲਾ ਲਈਦਾ, ਗੱਲਾਂ ਨਾਲ ਤੇ ਰੱਬ ਵੀ ਥੱਲੇ ਲਾ ਲਈਦਾ ਵੀ ਰੱਬ ਸਾਡਾ ਹੀ ਹੈ ਬਸ। ਫਿਰ ਪ੍ਰੀਤਮ ਕਹਿ ਦੇਸ਼ ਕੈਸੇ ਬਾਤਨ ਕਹਿ ਜਾਈਏ, ਕਹਿੰਦੇ ਮਾਰੀ ਚੱਲ ਗੱਲਾਂ, ਗੱਲਾਂ ਮਾਰਨ ਨੂੰ ਕੀ ਹੈ, ਜਿੰਨੀਆਂ ਮਰਜ਼ੀ ਕਰ ਲਾ ਸੱਜਣਾ, ਰਾਹ ਤੇ ਤੁਰਨਾ ਹੀ ਪੈਣਾ ਤੇ ਭਟਕਣਾ ਛੱਡਣੀ ਪਏ। ਇਹ ਉਡੀਕ ਕਦੇ ਨਹੀਂ ਕਰੀਦੀ ਜੀ ਮੰਜ਼ਲ ਸਾਡੇ ਕੋਲ ਆਵੇਗੀ, ਹਮੇਸ਼ਾ ਮੰਜ਼ਲ ਕੋਲ ਚੱਲ ਕੇ ਜਾਣਾ ਪੈਂਦਾ। ਰਾਹ ਸਾਡੇ ਕੋਲ ਆਵੇਗਾ ਨਹੀਂ, ਰਾਹ ਉੱਤੇ ਚੱਲ ਕੇ ਜਾਣਾ ਪੈਂਦਾ। ਰਾਹ ਨੇ ਕਦੇ ਆ ਕੇ ਆਵਾਜ਼ਾਂ ਨਹੀਂ ਮਾਰਨੀਆਂ, ਆ ਜਾ ਭਾਈ ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ, ਨਹੀਂ ਸਾਨੂੰ ਚੱਲ ਕੇ ਜਾਣਾ ਪੈਣਾ ਸੱਜਣਾ, ਮੈਂ ਮੰਜ਼ਲ ਤੇ ਜਾਣਾ। ਰਾਹ ਉੱਤੇ ਹਮੇਸ਼ਾ ਤੁਰਨਾ ਪੈਂਦਾ, ਰਾਹ ਕਦੇ ਆਪ ਨਹੀਂ ਚੱਲ ਕੇ ਆਇਆ ਵੀ ਮੈਂ ਤੇਰੇ ਕੋਲ ਆਇਆ ਤੂੰ ਤੁਰ ਪਾ, ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਭਾਈ ਭਟਕਣਾ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ ਕਾਹੇ ਭ੍ਰਮਤ ਹੋ ਤੁਮ ਭਰਮੋ ਨਾ ਭਾਈ। ਵਸੀ ਰੱਬ ਹਿਆਲੀ ਹੈ ਰਵਿਆ ਰੇ ਰਵਿਆ ਸ਼ਰਬ ਥਾਨ ਬਾਹਰ ਜੰਗਲ ਕਿਆ ਢੂੰਡੇ। ਮਾਲਕ ਕਹਿੰਦੇ ਰਵਰਿਆ ਰੇ ਰਵਿਆ ਸ਼ਰਬ ਥਾਨ, ਸਾਰੀਆਂ ਥਾਵਾਂ ਤੇ ਬੈਠਾ ਹੈ। ਗੁਰੂ ਤੇਗ ਬਹਾਦਰ ਸਾਹਿਬ, ਬਾਹਰ ਭੀਤਰ ਏਕੋ ਜਾਨ ਇਹ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਉਹ ਜਿਹੜੀ ਭਰਮ ਦੀ ਕਾਈ ਲਈ ਫਿਰਦਾ ਨਾ, ਬਿਨ ਆਪਾ ਚੀਨੈ ਆਪਣੇ ਆਪੇ ਨੂੰ ਜਾਣਨ ਤੋਂ ਬਿਨਾ ਨਹੀਂ ਹੋਣ, ਖਤਮ ਨਹੀਂ ਹੁੰਦੀ। ਬਾਹਰ ਭੀਤਰ ਏਕੋ ਜਾਨੋ ਇੱਕੋ ਨੂੰ ਜਾਣ, ਇਹ ਗਿਆਨ ਕੌਣ ਦੇ ਰਿਹਾ, ਗਿਆਨ ਕਿਹਨੇ ਦਿੱਤਾ, ਇਹ ਗੁਰ ਗਿਆਨ ਬਤਾਈ, ਗੁਰੂ ਨੇ ਗਿਆਨ ਦੱਸਿਆ ਵੀ ਕਿੱਥੇ ਭਟਕੀ ਜਾਣਾ ਤੂੰ, ਭਟਕਣਾ ਆਪਦਾ ਘਰ ਫਰੋਲ ਉਹਾਂ ਤਾਓ ਜਾਈਐ ਜਾਓ ਇਹਾਂ ਨਾ ਹੋਏ। ਉੱਥੇ ਤੇ ਸੱਜਣਾ ਤਾਂ ਜਾਵੇ ਜੇ ਤੇਰੇ ਕੋਲ ਨਾ ਹੋਵੇ। ਬੈਠਾ ਤੇ ਤੇਰੇ ਅੰਦਰ ਵੀ ਹੈ, ਬੈਠਾ ਤੇ ਤੇਰੇ ਅੰਦਰ ਵੀ, ਜਿਵੇਂ ਬੁੱਲੇ ਸ਼ਾਹ ਨੂੰ ਪੜ੍ਹੀਏ ਜਦੋਂ ਉਹ ਕਹਿੰਦਾ ਨਾ ਵੀ ਜੇ ਤੀਰਥ ਨਾਤਿਆਂ ਮਿਲਦਾ ਤੇ ਫਿਰ ਮਿਲਦਾ ਡੱਡੂ ਮੱਛੀਆਂ ਨੂੰ, ਉਹ ਸਾਰਾ ਪੱਖ ਅੰਦਰ ਵੇਖ ਆਪਣਾ ਫਰੋਲ ਅੰਦਰ, ਤੇਰੇ ਅੰਦਰ ਤੋਂ ਉਹ ਕਿਤੇ ਬਿਨਾਂ ਨਹੀਂ। ਜਿਵੇਂ ਅਕਸਰ ਆਪ ਜੀ ਅੱਗੇ ਬੇਨਤੀ ਕਰੀ ਦੀ ਅੰਦਰ ਵੀ ਕੋਈ ਉਹਨੇ ਵੱਖਰਾ ਥੋੜੀ ਵੀ ਚਾਰ ਹੱਥ ਲੈ ਕੇ ਬੈਠਾ ਹੋਣਾ, ਸੱਤ ਅੱਠ ਉਹਦੇ ਮੁੱਖ ਹੋਣਗੇ, ਉਹਦੀਆਂ ਚਰਨ ਉਹਦੇ ਬੜੇ ਹੋਣਗੇ, ਇੱਕ ਮੈਂ ਉਹਦਾ ਸਰੂਪ ਬਣਾ ਲਾਂ ਵੀ ਇੱਦਾਂ ਦਾ, ਨਹੀਂ ਮੈਂ ਹਾਂ ਨਾ ਮੈਂ ਰੱਬ ਹਾਂ, ਤੇ ਜਦੋਂ ਮੈਂ ਰੱਬਿਆਂ ਨੂੰ ਸੋਝੀ ਆਏਗੀ ਨਾ ਫਿਰ ਪਤਾ ਲੱਗੇਗਾ ਵੀ ਉਹ ਵੱਖਰਾ ਨਹੀਂ, ਬਸ ਉਹਦੇ ਵਰਗੇ ਤੇ ਬਣ ਕੇ ਜਿਹਨੂੰ ਜਿਉਣਾ ਆ ਜਾਏ, ਰੱਬ ਹੀ ਰੱਬ ਹੈ ਕੋਈ ਦੂਜਾ ਤੀਜਾ ਨਹੀਂ। ਸਾਡੇ ਤੋਂ ਉਹ ਵੱਖਰਾ ਤੇ ਨਹੀਂ ਹੈ ਜੀ, ਜਿੰਨੇ ਕੁ ਸਰੂਪ ਅਸੀਂ ਰੱਬ ਦੇ ਬਣਾਏ ਹੋਏ ਨੇ ਵੀ ਇਹ ਵੀ ਰੱਬ ਦਾ ਸਰੂਪ ਹੈ ਇਹ ਵੀ ਰੱਬ ਦਾ ਸਰੂਪ ਹੈ, ਕੀ ਰੱਬ ਉਦਾਂ ਦਾ ਹੋਏਗਾ? ਜਿਹੜੇ ਸਰੂਪ ਅਸੀਂ ਬਣਾਏ ਹੋਏ ਨੇ ਉਹ ਇਨਸਾਨੀ ਰੂਪ ਨੇ, ਇਹ ਗੱਲ ਤੇ ਮੰਨਦੇ ਹਾਂ, ਇਨਸਾਨੀ ਰੂਪ ਨੇ, ਇਨਸਾਨੀ ਰੂਪ ਹੀ ਸਾਡੇ ਕੋਲ ਹੈ, ਇਹਦੇ ਤੋਂ ਵੀ ਕੋਈ ਦੋਰਾਵਾ ਨਹੀਂ। ਪਰ ਇਨਸਾਨੀ ਰੂਪ ਦੇ ਵਿੱਚ
ਜਿਹਨੇ ਆਪਣੀ ਮੈਂ ਛੱਡ ਕੇ ਤੂੰ ਤੱਕ ਦਾ ਸਫ਼ਰ ਕਰ ਲਿਆ ਉਹ ਰੱਬ ਬਣ ਗਿਆ। ਜਿੰਨੇ ਵੀ ਸਰੂਪ ਰੱਬ ਦੇ ਬਣਾਏ ਜਾਂ ਤਸਵੀਰਾਂ ਬਣਾਈਆਂ ਵੀ ਇਹ ਰੱਬ ਹੈ, ਇਹ ਭਗਵਾਨ ਹੈ, ਉਹ ਕਿਸ ਰੂਪ ਚ ਬਣਾਈਆਂ ਨੇ? ਭਾਵੇਂ ਉਹ ਅਸੀਂ ਕਿਸੇ ਕਾਗਜ਼ ਤੇ ਤਸਵੀਰ ਬਣਾ ਲਈਏ, ਭਾਵੇਂ ਉਹ ਕਿਸੇ ਦੀਵਾਰ ਤੇ ਬਣਾ ਦਈਏ, ਭਾਵੇਂ ਉਹ ਕਿਸੇ ਧਾਤ ਦੀ ਬਣਾ ਦਈਏ, ਉਹ ਰੂਪ ਕੀ ਹੈ? ਇਨਸਾਨੀ ਰੂਪ ਹੀ ਹੈ ਨਾ ਜੀ। ਇਨਸਾਨੀ ਰੂਪ ਦੇ ਅੰਦਰ ਰਹਿੰਦਿਆਂ ਜਿਨ੍ਹਾਂ ਨੇ ਆਪਣੇ ਸਰੂਪ ਦੇ ਵਿੱਚ ਇਨਸਾਨੀ ਰੂਪ ਚ ਰਹਿੰਦਿਆਂ ਆਪਣੇ ਮੂਲ ਨੂੰ ਸਮਝ ਲਿਆ, ਆਪਣੇ ਅੰਦਰ ਗੁਣ ਪੈਦਾ ਕਰ ਲਏ, ਆਪਣੇ ਅੰਦਰ ਚੰਗਿਆਈਆਂ ਪੈਦਾ ਕਰ ਲਈਆਂ, ਆਪਣੇ ਅੰਦਰ ਚੰਗਾ ਸੁਭਾਅ ਪੈਦਾ ਕਰ ਲਿਆ, ਉਹ ਕੀ ਬਣ ਗਏ? ਰੱਬ। ਤੇ ਅਸੀਂ ਕੀ ਆ? ਇਨਸਾਨ। ਤੇ ਜਦੋਂ ਸਾਡੇ ਕੋਲ ਚੰਗਾ ਸੁਭਾਅ ਹੋਏਗਾ, ਚੰਗਿਆਈਆਂ ਹੋਣਗੀਆਂ, ਚੰਗੇ ਗੁਣ ਹੋਣਗੇ, ਫਿਰ ਕੀ ਹੋਏਗਾ? ਅਸੀਂ ਵੀ ਤੇ ਰੱਬ ਹੀ ਆ ਨਾ ਫਿਰ। ਪਰ ਸਾਨੂੰ ਬਣਨਾ ਨਹੀਂ ਆਇਆ। ਅਸੀਂ ਰੱਬ ਬਣੇ, ਲੋਕ ਵਿਖਾਵੇ ਵਾਸਤੇ ਵੀ ਵਿਖਾਈ ਚੱਲੋ, ਮੱਥੇ ਟਕਾਈ ਚੱਲੋ, ਆਪਾਂ ਰੱਬ ਹੀ ਰੱਬ। ਤੇ ਜਿਹੜੇ ਬਣ ਗਏ ਉਹ ਕਹਿੰਦੇ ਸਾਨੂੰ ਮੱਥਾ ਟੇਕਣ ਦੀ ਲੋੜ ਹੀ ਨਹੀਂ ਹੈ। ਮਤਲਬ ਸਾਨੂੰ ਨਾ ਟੇਕੋ, ਉਹਨੂੰ ਵੇਖੋ ਜਿਹੜਾ ਤੁਹਾਡੇ ਵਿੱਚ ਬੈਠਾ ਹੈ, ਤੇ ਰੋਜ਼ ਉੱਠ ਕੇ ਆਪਣੇ ਆਪ ਨੂੰ ਮੱਥਾ ਟੇਕਿਆ ਕਰੋ। ਸਾਡੇ ਤੋਂ ਵੱਡਾ ਰੱਬ ਕੋਈ ਨਹੀਂ ਹੈ। ਪਰ ਆਪਣੇ ਅੰਦਰ ਚੰਗੇ ਗੁਣ ਪੈਦਾ ਕਰੋ। ਫਿਰ ਇਹ ਨਹੀਂ ਵੀ ਮੈਂ ਕਦੇ ਕਿਸੇ ਫੋਟੋ ਅੱਗੇ ਨਮਸਕਾਰ ਕਰਨ ਲੱਗ ਜਾ, ਕਦੇ ਕਿਸੇ ਅੱਗੇ। ਮੈਂ ਆਪਣੇ ਆਪ ਨੂੰ ਨਮਸਕਾਰ ਕਰਨੀ ਜਿੱਦਣ ਸਿੱਖ ਲਈ ਨਾ, ਬੈਠਾ ਤੇ ਮੇਰੇ ਅੰਦਰ ਹੀ ਹੈ। ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਮੇਰੇ ਕੋਲ ਔਗਣ ਨੇ। ਹਾਂ, ਜਿੱਦਣ ਮੈਂ ਗੁਣ ਭਰਪੂਰ ਬਣ ਗਿਆ, ਫਿਰ ਮੇਰੇ ਤੋਂ ਵੱਡਾ ਰੱਬ ਕੋਈ ਨਹੀਂ। ਇਨਸਾਨ ਆਪਣੇ ਤੋਂ ਵੱਡਾ ਕਦੇ ਨਹੀਂ, ਆਪਣੇ ਆਪ ਤੋਂ ਵੱਡਾ ਕਦੇ ਨਹੀਂ, ਔਰ ਇਹਦੇ ਤੋਂ ਵੱਡਾ ਕੋਈ ਨਹੀਂ। ਰੱਬ ਤੋਂ ਵੱਡਾ ਕੋਈ ਹੈ? ਸਾਰੇ ਰੱਬ ਤੋਂ ਛੋਟੇ ਹੀ ਨੇ। ਸਾਡੇ ਅੰਦਰ ਕੌਣ ਬੈਠਾ ਹੈ? ਰੱਬ। ਜਿੱਦਣ ਮੈਂ ਆਪਣੇ ਅੰਦਰ ਬੈਠੇ ਨੂੰ ਜਾਣ ਲਿਆ, ਉਦਣ ਮੈਂ ਕੀ ਬਣ ਗਿਆ? ਸਭ ਤੋਂ ਵੱਡਾ। ਫਿਰ ਮੇਰੇ ਤੋਂ ਵੱਡਾ ਕੌਣ ਹੈ? ਬਸ ਜਿਨ੍ਹਾਂ ਨੇ ਸਮਝਿਆ ਜੀ, ਉਹ ਇਸ ਗੱਲ ਨੂੰ ਮੰਨ ਗਏ, ਉਹਨਾਂ ਦੀਆਂ ਨਮਸਕਾਰਾਂ ਹਮੇਸ਼ਾ ਉੱਥੇ ਆਪਣੇ ਆਪ ਨੂੰ ਕਹਿ ਲਓ ਜਾਂ ਉਹਨਾਂ ਅੱਗੇ ਨੇ ਜਿਨ੍ਹਾਂ ਕੋਲ ਚੰਗੇ। ਮੰਨ ਲਓ ਇੱਕ ਹੋਰ ਸੁਖਾਲਾ ਕਰ ਲਈਏ। ਕੋਈ ਬੰਦਾ ਔਗਣਾਂ ਨਾਲ ਭਰਿਆ ਹੋਵੇ, ਵਿਕਾਰਾਂ ਨਾਲ ਭਰਿਆ ਹੋਵੇ, ਵਿਭਚਾਰੀ ਹੋਵੇ, ਇਖਲਾਕ ਚੰਗਾ ਨਾ ਹੋਵੇ, ਉਹਦੇ ਅੱਗੇ ਨਮਸਕਾਰ ਕਰਨ ਵਾਲਾ ਜਾਂਦਾ ਕੋਈ? ਵੀ ਤੈਨੂੰ ਮੈਂ ਨਮਸਕਾਰ ਕਰਦਾ ਵੀ ਤੂੰ ਬੜਾ ਵੱਡਾ ਵਿਭਚਾਰੀ ਹੈ ਭਾਈ, ਮੈਂ ਤੈਨੂੰ ਮੱਥਾ ਟੇਕਦਾ ਤੂੰ ਬੜਾ ਵਿਕਾਰੀ ਹੈ, ਮੈਂ ਤੈਨੂੰ ਮੱਥਾ ਟੇਕਦਾ ਤੇਰੇ ਚੌਗਣ ਬੜੇ? ਨਹੀਂ, ਕਿਹਨੂੰ ਮੱਥਾ ਟੇਕੀ ਦਾ? ਨਮਸਕਾਰ ਕਿਹਨੂੰ ਕਰੀ ਦੀ? ਜਿਹਦੇ ਕੋਲ ਗੁਣ ਹੋਣ, ਜਿਹੜਾ ਨਿਰੰਕਾਰੀ ਹੋਵੇ। ਨਿਰੰਕਾਰੀ ਮਤਲਬ ਰੱਬੀ ਪ੍ਰੇਮ ਚ ਭੇਜਿਆ ਹੋਵੇ, ਚੰਗਿਆਈ ਹੋਵੇ, ਚੰਗਾ ਸੁਭਾਅ ਹੋਵੇ, ਜਦੋਂ ਉਹਨੂੰ ਵੇਖਦੇ ਆ ਫਿਰ ਸਹਿਜ ਸੁਭਾਅ ਅਸੀਂ ਉਹਦੇ ਅੱਗੇ ਨਮਸਕਾਰ ਕਰਦੇ। ਸੱਜਣਾ, ਤੇਰੀ ਕਮਾਈ ਨੂੰ ਨਮਸਕਾਰ। ਵਿਭਚਾਰੀ ਨੂੰ ਕਿਹਾ ਕਦੇ ਸੱਜਣਾ ਤੇਰੀ ਕਮਾਈ ਨੂੰ ਨਮਸਕਾਰ? ਤੂੰ ਬੜੀ ਕਮਾਈ ਕੀਤੀ, ਸਾਰੇ ਪਾਸੇ ਲੋਕ ਤੈਨੂੰ ਸਾਰੀ ਮੰਦਾ ਹੀ ਆਖਦੇ, ਚੰਗਾ ਕੋਈ ਤੇਰੀ ਕਮਾਈ ਬੜੀ? ਕਦੇ ਨਹੀਂ ਆਖਿਆ। ਤੇ ਜਿਹੜਾ ਰੱਬੀ ਪ੍ਰੇਮ ਚ ਭੇਜਿਆ ਹੋਵੇ, ਪਤਾ ਹੈ ਵੀ ਇਹਦੇ ਕੋਲ ਭਾਈ ਨੇਮ ਬੜਾ ਹੈ, ਇਹਦੇ ਕੋਲ ਬਾਣੀ ਦਾ ਅਭਿਆਸ ਬੜਾ ਹੈ, ਇਹਦੇ ਕੋਲ ਰੱਬੀ ਪ੍ਰੇਮ ਬੜਾ ਹੈ, ਉਹਨੂੰ ਵੇਖ ਕੇ ਅਸੀਂ ਸਹਿਜ ਸੁਭਾਅ ਕਹਿੰਦੇ ਸੱਜਣਾ ਤੇਰੇ ਚਰਨਾਂ ਚ ਨਮਸਕਾਰ ਹੈ, ਤੇਰੀ ਕਮਾਈ ਬੜੀ। ਹੁਣ ਨਮਸਕਾਰ ਕਿਹਨੂੰ ਕੀਤੀ ਆਪਾਂ? ਉਹ ਬੰਦੇ ਨੂੰ ਤਾਂ ਨਹੀਂ ਕੀਤੀ, ਉਹਦੀ ਕਮਾਈ ਨੂੰ ਹੀ ਕੀਤੀ ਨਾ, ਉਹਦੇ ਚੰਗੇ ਸੁਭਾਅ ਨੂੰ ਹੀ ਕੀਤੀ ਨਾ, ਉਹਦੇ ਚੰਗੇ ਗੁਣਾਂ ਨੂੰ ਹੀ ਨਮਸਕਾਰ। ਨਮਸਕਾਰ ਚੰਗੇ ਗੁਣਾਂ ਨੂੰ ਹੁੰਦੀ ਹੈ, ਔਗੁਣਾਂ ਨੂੰ ਨਹੀਂ। ਨਮਸਕਾਰ ਸਰੀਰ ਨੂੰ ਨਹੀਂ, ਨਮਸਕਾਰ ਉਹਦੀ ਕਮਾਈ ਨੂੰ ਹੈ। ਸਰੀਰ ਵਿੱਚੋਂ ਕੱਢ ਦਿਓ, ਰਹਿ ਕੀ ਗਿਆ? ਰੱਬ। ਰੱਬ ਸਰੀਰ ਥੋੜੀ ਹੈ। ਅਸੀਂ ਨਮਸਕਾਰ ਪਰਮੇਸ਼ਵਰ ਨੂੰ ਕੀਤੀ। ਇਸ ਲਈ ਆਪਣੇ ਆਪ ਨੂੰ ਵੇਖੋ,
ਜਿੱਦਣ ਸਾਡੀ ਕਮਾਈ ਧੰਨ ਹੋਏਗੀ ਨਾ, ਸਾਡੇ ਕੋਲ ਅਭਿਆਸ ਹੋਏਗਾ ਬਾਣੀ ਦਾ, ਸਾਡੇ ਕੋਲ ਅਭਿਆਸ ਹੋਏਗਾ ਨੇਮ ਦਾ, ਸਾਡੇ ਕੋਲ ਸਿਮਰਨ ਹੋਏਗਾ, ਸਾਡੇ ਕੋਲ ਉਹਦੀ ਬੰਦਗੀ ਹੋਏਗੀ, ਫਿਰ ਵਿੱਚੋਂ ਸਰੀਰ ਕੱਢ ਦਿਓ, ਫਿਰ ਕੌਣ ਹੈ? ਰੱਬ। ਫਿਰ ਮੈਂ ਆਪਣੇ ਆਪ ਨੂੰ ਨਮਸਕਾਰ ਕਰੂੰ, ਕਿਉਂਕਿ ਮੇਰੇ ਅੰਦਰ ਜਿਹੜਾ ਬੈਠਾ ਹੈ ਉਹੀ ਸਾਰੀਆਂ ਥਾਵਾਂ 'ਤੇ ਬੈਠਾ ਹੈ। ਇਸ ਕਰਕੇ ਬਾਪੂ ਜੀ ਕਹਿੰਦੇ, ਪਹਿਲੋਂ ਆਪਣੇ ਅੰਦਰ ਵੇਖ, ਫਿਰ ਬਾਹਰੋਂ ਦੱਸੇਗਾ। ਤੇ ਜੇ ਤੈਨੂੰ ਤੇਰੇ ਅੰਦਰ ਬੈਠਾ ਨਹੀਂ ਨਾ ਦਿਸ ਸਕਿਆ, ਤੇ ਬਾਹਰ ਫਿਰ ਭਟਕੀ ਚੱਲ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਾ, ਫਿਰ ਨਹੀਂ ਉਹ ਲੱਭਦਾ, ਫਿਰ ਉਹਨੂੰ ਲੱਭੇਗਾ ਕਿੱਥੋਂ? ਘਰੇ ਵਸਤੂ ਪਈ ਲੱਭਣੀ ਸੌਖੀ ਹੈ ਕਿ ਬਾਹਰ ਸੰਸਾਰ 'ਚੋਂ ਲੱਭਣੀ ਸੌਖੀ ਹੈ? ਘਰ ਦੇ ਵਿੱਚ ਵੀ ਨਾ ਪਤਾ ਹੋਵੇ ਨਾ ਇੱਕ ਕਮਰੇ 'ਚ ਵਸਤੂ ਰੱਖੀ ਸੀ, ਬੰਦਾ ਉੱਥੇ ਹੀ ਖੋਜਦਾ, ਕਮਰਾ ਲੱਭਣਾ ਸੌਖਾ ਹੈ, ਸਾਰਾ ਘਰ ਲੱਭਣਾ ਨਹੀਂ। ਜੇ ਸਾਰੇ ਘਰ 'ਚੋਂ ਲੱਭਣੀ ਪੈ ਜੇ, ਬੰਦਾ ਫਿਰ ਵੀ ਕਹਿੰਦਾ ਕਦੇ ਇੱਕ ਥਾਂ 'ਤੇ ਪਈ ਹੁੰਦੀ ਤਾਂ ਲੱਭਦਾ ਵੀ, ਪਰ ਹੁਣ ਸਾਰੇ ਪਾਸੇ ਹੀ ਭਟਕੀ ਜਾਂਦਾ। ਅਤੇ ਇੱਥੇ ਖੇਡ ਕੀ ਬਣੀ ਹੋਈ ਹੈ? ਜਿਹੜਾ ਅੰਦਰ ਘਰ ਵਿੱਚ ਬੈਠਾ ਉਹਨੂੰ ਘਰ ਵਿੱਚ ਲੱਭਣ ਦੀ ਥਾਂ ਸਾਰਾ ਸੰਸਾਰ ਲੱਭੀ ਜਾਂਦੇ ਵੀ ਸ਼ਾਇਦ ਲੱਭ। ਘਰ ਲੱਭਣਾ ਸੌਖਾ ਕਿ ਸੰਸਾਰ ਜੀ? ਘਰ ਲੱਭਣਾ ਸੌਖਾ, ਘਰ ਵਿੱਚੋਂ ਲੱਭਣਾ ਸੌਖਾ, ਘਰ ਫਰੋਲਣਾ ਸੌਖਾ, ਘਰ ਖੋਜਣਾ ਸੌਖਾ ਹੈ, ਸੰਸਾਰ ਖੋਜਣਾ ਸੌਖਾ ਨਹੀਂ ਹੈ। ਤੇ ਪੜ੍ਹੋ ਹਾਂ ਬਾਪੂ ਜੀ ਦੀ ਬਾਣੀ, ਮਾਲਕ ਕਹਿੰਦੇ ਜੇ ਖੋਜ ਕਰਨੀ ਤੇ ਫਿਰ ਕੀ ਕਰਿਆ ਕਰ, ਜੋ ਬ੍ਰਹਿਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਹੁਣ ਪਿੰਡੈ ਦਾ ਅਰਥ ਕੀ ਕਰਾਂਗੇ? ਸਰੀਰ, ਕਾਇਆ, ਘਰ, ਬ੍ਰਹਿਮੰਡ ਨੀ, ਪਹਿਲੋਂ ਪਿੰਡਾ ਖੋਜ, ਘਰ ਖੋਜ। ਜਿੱਦਣ ਇਹ ਲੱਭ ਲਿਆ ਉਦਣ ਬ੍ਰਹਿਮੰਡ ਵਿੱਚ ਵੀ ਉਹ ਹੀ। ਅਸੀਂ ਉਹਨੂੰ ਬ੍ਰਹਿਮੰਡ ਚੋਂ ਲੱਭਣਾ ਚਾਹੁੰਦੇ ਹਾਂ, ਪਿੰਡੇ ਚੋਂ ਨਹੀਂ। ਮਾਲਕ ਕਹਿੰਦੇ ਪਿੰਡੇ ਚੋਂ ਲੱਭ, ਬ੍ਰਹਿਮੰਡ ਚੋਂ ਆਪੇ ਦੱਸੇਗਾ। ਤੁਸੀਂ ਵੇਖੋ ਰੱਬੀ ਪਿਆਰਾ, ਕੋਈ ਵੀ ਕੋਈ ਰੱਬੀ ਪਿਆਰਾ ਜਿਹੜਾ ਉਹਦੇ ਪ੍ਰੇਮ 'ਚ ਭੇਜਿਆ, ਉਹਨੂੰ ਵੇਖਿਆ ਕਿਤੇ ਸੰਸਾਰ 'ਚ ਭਟਕਦੇ ਆ? ਉਹ ਜਦੋਂ ਰੱਬ ਦੇ ਪ੍ਰੇਮ 'ਚ ਬਹਿੰਦਾ, ਕਿੱਥੇ ਬਹਿੰਦਾ? ਉਹ ਇਕਾਂਤ 'ਚ, ਬਿਲਕੁਲ ਸ਼ਾਂਤ, ਕੁਝ ਨਾ ਹੋਵੇ, ਬਸ ਅੰਤਰ ਧਿਆਨ ਹੋ ਕੇ ਬੈਠ ਜਾਂਦਾ। ਹੁਣ ਜੇ ਉਹਨੂੰ ਕਹੀਏ ਵੀ ਤੂੰ ਸੰਸਾਰ ਲੱਭ, ਕਹਿੰਦਾ ਮੈਂ ਸੰਸਾਰ ਕਿਉਂ ਲੱਭਾਂ? ਜਿਹੜਾ ਵੀ ਰੱਬੀ ਪਿਆਰਾ, ਚਾਹੇ ਭਗਤ ਸਾਹਿਬਾਨ ਦਾ ਜੀਵਨ ਪੜ੍ਹ ਲਓ, ਵੇਖਿਆ ਕਿਤੇ ਭਟਕਦੇ ਵੀ? ਅਸੀਂ ਤੇ ਭਾਈ ਸੰਸਾਰ 'ਚ ਲੱਭਣ ਚੱਲਿਆ ਨਹੀਂ। ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਲਓ, ਸਤਿਗੁਰੂ ਦੇ ਇਤਿਹਾਸ ਨੂੰ ਪੜ੍ਹੋਗੇ ਨਾ, ਇਤਿਹਾਸ ਦੇ ਹਰ ਪੰਨੇ ਉੱਤੇ ਇਹ ਮਿਲਦਾ ਹੈ ਸਾਨੂੰ ਲਿਖਿਆ, ਗੁਰੂ ਸਾਹਿਬ ਸਰੀਰਕ ਕਿਰਿਆਵਾਂ ਸੋਧਣ ਤੋਂ ਬਾਅਦ ਵਿੱਚ ਇਸ਼ਨਾਨ ਪਾਨ ਕਰਕੇ ਫਿਰ ਮਾਲਕ ਪਾਤਸ਼ਾਹ ਆਪਣੇ ਸਰੂਪ ਵਿੱਚ ਧਿਆਨ ਜੋੜ ਕੇ ਬੈਠਦੇ ਨੇ, ਭਟਕਣ ਨਹੀਂ ਲੱਗ ਜਾਂਦੇ ਵੀ ਮੈਂ ਤੇ ਰੱਬ ਨੂੰ ਲੱਭਣ ਚੱਲਿਆ। ਇਸੇ ਭਰਮ ਨੂੰ ਦੂਰ ਕਰਨਾ ਵੀ ਸ਼ਾਇਦ ਮੈਨੂੰ ਉਹ ਸੰਸਾਰ ਚੋਂ ਲੱਭੇ, ਨਹੀਂ ਆਪਣੇ ਆਪ ਚੋਂ ਲੱਭੇਗਾ। ਇਕਾਂਤ, ਟਿਕਾ, ਇਹੀ ਕਾਰਨ ਸੀ ਜੀ ਜਿਹੜੇ ਸਿੱਧ ਜੋਗੀ ਨਾ, ਸਿੱਧ ਜੋਗੀ ਉਹ ਬਾਹਰ ਜਾ ਕੇ ਜੰਗਲਾਂ 'ਚ ਬਹਿ ਗਏ ਵੀ ਉੱਥੇ ਇਕਾਂਤ ਹੈ, ਉੱਥੇ ਟਿਕਾ, ਇਹੀ ਕਾਰਨ ਸੀ। ਪਰ ਵੱਖਰੀ ਗੱਲ ਹੈ ਵੀ ਉਹ ਇਕਾਂਤ ਵਿੱਚੋਂ ਲੱਭਣ ਦੀ ਬਜਾਏ ਨਾ ਉਹਨਾਂ ਨੇ ਰਾਹ ਬਦਲ ਲਿਆ, ਫਿਰ ਆਪਣਾ ਰਿਧੀਆਂ ਸਿੱਧੀਆਂ 'ਚ ਉਲਝ ਕੇ ਰਹਿ ਗਏ, ਹੋਰ ਪਾਸੇ ਤੁਰ ਪਏ, ਉੱਥੇ ਰਾਹ ਭਟਕ ਗਏ ਉਹ। ਜਦਕਿ ਉੱਥੇ ਜਾ ਕੇ ਬੈਠਣ ਦਾ ਭਾਵ ਇਹ ਹੀ ਸੀ ਵੀ ਮੈਂ ਭਾਈ ਆ ਰੌਲੇ ਰੱਪੇ ਵਿੱਚ ਨਹੀਂ, ਆ ਸੰਸਾਰ ਦੇ ਝਮੇਲਿਆਂ ਵਿੱਚ ਨਹੀਂ, ਮੈਂ ਤੇ ਇਕਾਂਤ 'ਚ ਬਹਿ ਕੇ ਉਸ ਅਕਾਲ ਪੁਰਖ ਨੂੰ ਮਿਲਣਾ, ਕਾਰਨ ਇਹ ਸੀ। ਪਰ ਅਗਾਂਹ ਜਾ ਕੇ ਹੋਰ ਹੀ ਬਣ ਗਿਆ, ਮੰਗਣ ਤੁਰ ਪਏ, ਰਿਧੀਆਂ ਸਿੱਧੀਆਂ ਮਿਲ ਗਈਆਂ, ਫਿਰ ਜਾਦੂ ਟੂਣੇ ਕਰਨ ਲੱਗ ਪਏ, ਫਿਰ ਉਹ ਰਾਹ ਭਟਕ ਗਏ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹ ਕੀ ਹੈ, ਜੇ ਤੁਸੀਂ ਰੱਬ ਦੀ ਰਜ਼ਾ 'ਚ ਨਹੀਂ ਰਹਿ ਸਕਦੇ ਤਾਂ ਰੱਬ ਨੂੰ ਕਿੱਥੋਂ ਮਿਲ ਲਓਂਗੇ? ਪਹਿਲਾਂ ਆਪਣੀ
ਜਿਹੜੀ ਹੂੜ ਮੱਤ ਹੈ ਇਹਨੂੰ ਛੱਡੋ, ਉਹਦੀ ਰਜ਼ਾ ਵਿੱਚ ਰਹਿਣਾ ਸਿੱਖੋ। ਜਦੋਂ ਉਹਦੀ ਰਜ਼ਾ 'ਚ ਰਹਿਣਾ ਆ ਜਾਏਗਾ, ਮਨ ਨੂੰ ਇਕਾਂਤ ਕਰਨਾ ਸਿੱਖ ਲਓ। ਸਰੀਰ ਨਹੀਂ ਇਕਾਂਤ ਵਿੱਚ, ਮਨ ਨੂੰ ਇਕਾਂਤ ਵਿੱਚ ਟਿਕਾਉਣਾ ਜਿੱਦਣ ਆ ਗਿਆ ਉਦਣ ਰੱਬ ਹੀ ਰੱਬ ਹੈ ਬਸ। ਜੰਗਲਾਂ 'ਚ ਜਾ ਕੇ ਬੈਠਣ ਵਾਲਿਆਂ ਆਪਣਾ ਸਰੀਰ ਇਕਾਂਤ 'ਚ ਕੀਤਾ, ਮਨ ਨਹੀਂ। ਜਦਕਿ ਸਰੀਰ ਭਾਵੇਂ ਸੰਸਾਰ 'ਚ ਹੁੰਦਾ, ਮਨ ਇਕਾਂਤ ਵਿੱਚ ਆ ਜਾਂਦਾ, ਮਨ ਟਿਕ ਜਾਂਦਾ, ਫਿਰ ਸਮਝ ਲੱਗਦੀ ਕਿ ਉਹ ਅਕਾਲ ਪੁਰਖ ਜਿਹੜਾ ਸਾਹਿਬ ਕਹਿੰਦੇ ਰਵਿਆ ਰੇ ਰਵਿਆ ਸਰਵ ਥਾਨ, ਉਹ ਉੱਤੇ ਸਾਰੀਆਂ ਥਾਵਾਂ 'ਤੇ ਵਸਿਆ। ਪਰ ਉਹ ਸਾਰੀਆਂ ਥਾਵਾਂ 'ਤੇ ਵੱਸਦਾ ਉਦਣ ਦਿਖੇਗਾ ਜਿੱਦਣ ਮੈਂ ਪਹਿਲਾਂ ਆਪਣੇ ਅੰਦਰ ਵੱਸਦਾ ਵੇਖ ਲਵਾਂ।

ਫਿਰ ਜੀ ਦੂਸਰਾ ਪਦਾ ਆਰੰਭ ਕੀਤਾ ਤੇ ਬਾਪੂ ਜੀ ਨੇ ਉਦਾਹਰਣ ਬੜੀ ਪਿਆਰੀ ਦਿੱਤੀ। ਕਹਿੰਦੇ ਜਿਉਂ ਬੈਸੰਤਰ, ਬੈਸੰਤਰ ਕਹਿੰਦੇ ਨੇ ਅੱਗ ਨੂੰ, ਕਾਸਟ ਕਾਸਟ ਕਹਿੰਦੇ ਲੱਕੜ ਨੂੰ, ਮਜ਼ਹਾਰ ਵਿੱਚ ਕਹਿੰਦੇ ਜਿਵੇਂ ਅੱਗ ਲੱਕੜ ਦੇ ਵਿੱਚ ਹੈ। ਕਦੇ ਦਿਸੀ ਹੈ ਜੀ ਲੱਕੜ ਦੇ ਵਿੱਚੋਂ ਅੱਗ ਕਿਸੇ ਨੂੰ? ਕਿਸੇ ਨੂੰ ਵੀ ਦਿਸੀ ਹੋਵੇ? ਹੁਣ ਦਰਖਤ ਨੇ ਕਿੰਨੇ ਲੱਗੇ, ਆ ਜਿੰਨੇ ਕੁ ਨਜ਼ਦੀਕ ਨਜ਼ਦੀਕ ਨੇੜੇ ਨੇੜੇ ਲੱਗੇ, ਇਹਨਾਂ 'ਚ ਹੀ ਵੇਖ ਲਓ ਕਿਤੇ ਅੱਗ ਦਿਸਦੀ ਨਹੀਂ ਦਿਸੀ। ਤੇ ਜੇ ਇਹਨਾਂ ਨੂੰ ਆਪਾਂ ਅੱਗ ਲਾ ਦਈਏ ਫਿਰ ਇਹਨਾਂ ਨੂੰ ਅੱਗ ਲੱਗ ਵੀ ਜਾਣੀ, ਇਹਦੇ ਵਿੱਚੋਂ ਹੀ ਅੱਗ ਪ੍ਰਗਟ ਹੋ ਜਾਣੀ। ਅੱਗ ਇਹਦੇ ਵਿੱਚੋਂ ਹੀ ਪ੍ਰਗਟ ਹੋਈ ਨਾ। ਤੋ ਕਦੇ ਵੀ ਵੇਖੋ ਲੱਕੜ ਜਿਹੜੀ ਹੈ ਆਪਾਂ ਉਹਨੂੰ ਬਾਹਰੋਂ ਸਿਰਫ ਇੱਕ ਮਾੜੀ ਜੀ ਅੱਗ ਲਾਉਣੀ, ਮਾੜੀ ਜੀ ਇੱਕ ਤੀਲੀ ਲਾਈ, ਉਹ ਮੁੜ ਕੇ ਭਾਂਬੜ ਬਣ ਜਾਂਦੇ। ਅੱਗ ਆਈ ਕਿੱਥੋਂ? ਸਤਿਗੁਰੂ ਕਹਿੰਦੇ ਲੱਕੜ ਦੇ ਵਿੱਚ ਹੀ ਅੱਗ ਹੈ ਪਰ ਦਿਸੀ ਕਿਸੇ ਨੂੰ ਵੀ ਨਹੀਂ, ਸਾਡੇ ਵਿੱਚ ਹੀ ਰੱਬ ਹੈ, ਦਿਸਿਆ ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ ਦੱਸਿਆ। ਪਰ ਸਤਿਗੁਰੂ ਨੇ ਨਾਲ ਸ਼ਬਦ ਵਰਤਿਆ ਕਹਿੰਦੇ ਬਿਨ ਸੰਜਮ, ਇੱਥੇ ਸੰਜਮ ਦਾ ਭਾਵ ਹੈ ਤਰੀਕਾ ਉਪਾ ਯਤਨ, ਬਿਨਾਂ ਯਤਨਾਂ ਤੋਂ ਨਹੀਂ ਕਾਰਜਸਾਰ। ਲੱਕੜ ਵਿਚਲੀ ਅੱਗ ਵੀ ਸਾਡਾ ਕੰਮ ਨਹੀਂ ਸਵਾਰਦੀ ਜਿੰਨਾ ਚਿਰ ਅਸੀਂ ਉਪਾ ਨਹੀਂ ਕਰਦੇ, ਕੋਈ ਤਰੀਕਾ ਨਹੀਂ ਵਰਤਦੇ, ਕੋਈ ਢੰਗ ਨਹੀਂ ਵਰਤਦੇ। ਹੁਣ ਮੈਂ ਹੋਰ ਸੌਖਾ ਕਰ, ਮੈਂ ਲੱਕੜ ਵੱਢ ਕੇ ਚੁੱਲ੍ਹੇ 'ਚ ਰੱਖ ਕੇ ਬੈਠਾ ਰਹਾਂ, ਮੇਰੀ ਰੋਟੀ ਪੱਕ ਜੇ, ਮੇਰੀ ਸਬਜ਼ੀ ਬਣ ਜੇ, ਮੇਰੇ ਲਈ ਸੋਹਣੇ ਪਦਾਰਥ ਬਣ ਜਾਣ, ਤੇ ਮੈਂ ਭਾਵੇਂ ਸਾਲ ਬੈਠਾ ਰਹਾਂ ਉੱਥੇ ਲੱਕੜ ਲਾ ਕੇ ਚੁੱਲ੍ਹੇ 'ਚ, ਅੱਗ ਲਾਵਾਂ ਹੀ ਨਾ, ਰੋਟੀ ਬਣ ਜਾਏਗੀ? ਕਿਹੜੀ ਸਬਜ਼ੀ ਬਣ ਜਾਣੀ, ਕਿਹੜਾ ਪਦਾਰਥ ਬਣ ਜਾਣਾ? ਸਾਲ ਛੱਡ ਕੇ 10 ਸਾਲ ਮੈਂ ਚੁੱਲ੍ਹੇ 'ਚ ਲੈ ਕੇ ਲੱਕੜਾਂ ਲਾ ਕੇ ਬੈਠਾ ਰਵਾਂ, ਅੱਗ ਨਹੀਂ ਲਾਉਣੀ, ਉਹਦੇ ਉੱਤੇ ਤਵਾ ਰੱਖ ਕੇ ਬੈਠਾ ਰਵਾਂ, 10 ਸਾਲਾਂ 'ਚ ਇੱਕ ਪ੍ਰਸ਼ਾਦਾ ਪਕਾ ਕੇ ਦਿਖਾ ਦਿਓ, ਬਾਕੀ ਛੱਡੋ, ਪੱਕਦਾ ਇੱਕ ਪ੍ਰਸ਼ਾਦਾ ਬਣਾਉਣਾ। 10 ਸਾਲ ਦਾ ਸਮਾਂ ਲੱਕੜ ਚੁੱਲ੍ਹੇ 'ਚ ਲਾ ਕੇ ਬਿਨਾਂ ਅੱਗ ਲਾਏ ਉਹਦੇ ਉੱਤੇ ਤਵਾ ਰੱਖ ਕੇ ਫਿਰ ਪਕਾਉਣੀ, ਨਹੀਂ ਪੱਕਦੀ। ਤੇ ਜੇ ਹੁਣ ਮੈਂ ਉਹਨੂੰ ਮਾੜੀ ਜੀ ਤੀਲੀ ਲਾ ਦਾਂ, ਮਾੜੀ ਜੀ ਤੀਲੀ ਲਾ ਦਾਂ ਉਸੇ ਲੱਕੜ ਨੂੰ ਜਿਹੜੀ ਚੁੱਲ੍ਹੇ 'ਚ ਡਾਈ ਹੈ ਉਹਦੇ ਉੱਤੇ ਰੱਖ ਕੇ ਭਾਵੇਂ ਮੈਂ 100 ਪ੍ਰਸ਼ਾਦੇ ਘੰਟੇ 'ਚ ਬਣਾ ਕੇ ਬਹਿ ਜਾਂ, ਬਣ ਜਾਣਗੇ ਨਾ ਜੀ? ਮੇਰੇ ਕੋਲ ਪਕਾਉਣ ਦਾ ਤਰੀਕਾ ਹੋਣਾ ਚਾਹੀਦਾ, ਪਕਾਉਣ ਦਾ ਢੰਗ ਹੋਣਾ ਚਾਹੀਦਾ, ਭਾਵੇਂ 100 ਬੰਦਿਆਂ ਦੇ ਪ੍ਰਸ਼ਾਦੇ ਬਣਾ ਲਵਾਂ ਮੈਂ ਉਹਦੇ 'ਤੇ। ਤੇ ਜੇ ਮੈਂ ਉਹਨੂੰ ਅੱਗ ਨਾ ਲਾਵਾਂ ਮੈਂ 10 ਸਾਲਾਂ 'ਚ ਇੱਕ ਪ੍ਰਸ਼ਾਦਾ ਨਹੀਂ ਬਣਾ ਸਕਦਾ, ਜੇ ਉਹਨੂੰ ਅੱਗ ਲਾ ਲਾਂ ਭਾਵੇਂ ਮੈਂ 100 ਬੰਦਿਆਂ ਦੇ ਪ੍ਰਸ਼ਾਦੇ ਇੱਕੋ ਦਿਨ 'ਚ ਬਣਾ ਲਾਂ, ਇੱਕ ਟਾਈਮ 'ਚ ਬਣਾ ਲਾਂ। ਜੇ ਇੱਕ ਟਾਈਮ 'ਚ 100 ਬੰਦੇ ਨੇ ਪ੍ਰਸ਼ਾਦਾ ਛਕਣਾ ਹੋਵੇ ਤੇ ਬਣਾਉਂਦੇ ਨਾ, ਬਣਦੇ, ਕਿਉਂਕਿ ਅਗਲਿਆਂ ਨੇ ਤਰੀਕਾ ਵਰਤਿਆ। ਸਤਿਗੁਰੂ ਕਹਿੰਦੇ ਜਿਵੇਂ ਲੱਕੜ ਨੂੰ ਬਿਨਾਂ ਸੰਜਮ ਤੋਂ ਆਪਾਂ ਉਹਦੇ ਤੋਂ ਕੰਮ ਨਹੀਂ ਲੈ ਸਕਦੇ, ਬਿਨਾਂ ਤਰੀਕੇ ਤੋਂ ਉਹਦੇ ਵਿਚਲੀ ਅੱਗ ਤੋਂ ਕੰਮ ਨਹੀਂ ਲੈ ਸਕਦੇ, ਉਦਾਂ ਹੀ ਤੇਰੇ ਵਿੱਚ ਬੈਠਾ ਰੱਬ ਜੇ ਤੇਰੇ ਕੋਲ ਤਰੀਕਾ ਹੈ ਨਹੀਂ ਸੱਜਣਾ ਫਿਰ ਤੈਨੂੰ ਮਿਲਦਾ ਉਹ ਵੀ ਕੋਈ ਨਹੀਂ, ਭਾਵੇਂ ਲੱਗਾ ਰਹਿ। ਇਹਨੂੰ ਹੋਰ ਸਿਖਾਲਾ ਕਰ ਦਈਏ। ਗੁਰੂ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਔਰ ਆਪਾਂ ਇਸ ਗੱਲ ਦੀ ਸੋਝੀ ਵੀ ਜਾਣਦੇ ਹਾਂ, ਦੁੱਧ ਦੇ ਵਿੱਚ ਹੀ ਘਿਓ ਹੈ, ਕੌਣ ਨਹੀਂ ਜਾਣਦਾ, ਸਾਰਿਆਂ ਨੂੰ ਪਤਾ ਹੈ। ਪਰ ਦੁੱਧ ਦੇ ਵਿੱਚੋਂ ਘਿਓ ਕੱਢਣ ਵਾਸਤੇ ਯਤਨ ਕਰਨਾ ਪਿਆ, ਤਰੀਕਾ ਅਪਣਾਉਣਾ ਪਿਆ, ਅਪਣਾਉਣਾ ਪਿਆ ਨਾ, ਪਹਿਲਾਂ ਦੁੱਧ ਤੋਂ ਦਹੀਂ, ਦਹੀਂ ਨੂੰ ਰਿੜਕਣਾ ਪਿਆ,
ਫਿਰ ਮੱਖਣ ਕੱਢਿਆ, ਫਿਰ ਮੱਖਣ ਨੂੰ ਸਾੜਿਆ, ਫਿਰ ਘਿਓ ਬਣਿਆ, ਬਣਿਆ ਦੁੱਧ ਤੋਂ ਹੀ, ਦੁੱਧ ਵਿੱਚ ਹੀ ਪਨੀਰ ਹੈ। ਯਤਨ ਕਰਨਾ ਪੈਂਦਾ, ਦੁੱਧ ਵਿੱਚ ਹੀ ਲੱਸੀ ਹੈ, ਯਤਨ ਕਰਨਾ ਪੈਂਦਾ। ਹੁਣ ਜਿੰਨੇ ਵੀ ਦੁੱਧ ਤੋਂ ਪਦਾਰਥ ਬਣਨ ਵਾਲੇ ਉਹ ਸਾਰੇ ਹੈ ਕਿਹਦੇ ਵਿੱਚ? ਦੁੱਧ ਵਿੱਚ। ਤੇ ਮੈਂ ਦੁੱਧ ਲਿਆ ਕੇ ਉਹਦੇ ਅੱਗੇ ਮੱਥੇ ਟੇਕੀ ਜਾਵਾਂ ਵੀ ਮੈਨੂੰ ਘਿਓ ਮਿਲ ਜੇ, ਮੈਨੂੰ ਦਹੀਂ ਵੀ ਮਿਲ ਜੇ, ਮੈਨੂੰ ਲੱਸੀ ਵੀ ਮਿਲ ਜੇ, ਮੈਨੂੰ ਪਨੀਰ ਵੀ ਮਿਲ ਜੇ, ਮੈਂ ਭਾਵੇਂ 100 ਸਾਲ ਮੱਥੇ ਟੇਕੀ ਜਾਵਾਂ ਦੁੱਧ ਮੈਨੂੰ ਘਿਓ ਨਹੀਂ ਦਿੰਦਾ। ਇਹ ਤੇ ਹੋ ਸਕਦਾ ਹੈ ਦੂਜੇ ਤੋਂ ਤੀਜੇ ਦਿਨ ਦੁੱਧ ਵੀ ਜਵਾਬ ਦੇ ਦੇ ਵੀ ਸੱਜਣਾ ਹੁਣ ਤੇ ਤੇਰੇ ਪੀਣ ਜੋਗਾ ਵੀ ਨਹੀਂ ਰਿਹਾ, ਪਰ ਕਿਉਂ ਨਹੀਂ ਮਿਲਦਾ? ਯਤਨ ਸਾਡੇ ਵਿੱਚ ਰੱਬ ਹੈ, ਯਤਨ ਤੇ ਕਰਨਾ ਹੀ ਪਏਗਾ ਨਾ। ਸਤਿਗੁਰੂ ਨੇ ਇਹੀ ਸਮਝਾਇਆ, ਕਹਿੰਦੇ ਜਿਉਂ ਬੈ ਸੰਤਰ ਕਾਸ਼ਟ ਮਝਾਰ, ਅੱਗ ਲੱਕੜ ਦੇ ਵਿੱਚ ਹੈ, ਬਿਨ ਸੰਜਮ ਨਹੀਂ ਕਾਰਜਸਾਰ। ਤਰੀਕੇ ਤੋਂ ਬਿਨਾਂ ਉਹਨੇ ਤੇਰੇ ਕੰਮ ਨਹੀਂ ਸਵਾਰਨੇ, ਤੇਰੇ ਕੋਲ ਤਰੀਕਾ ਹੋਣਾ ਚਾਹੀਦਾ ਆ ਲੱਕੜ ਤੋਂ ਕੰਮ ਲੈਣ ਦਾ, ਅੱਗ ਤੋਂ ਕੰਮ ਲੈਣ ਦਾ ਢੰਗ ਹੋਵੇ ਤੇਰੇ ਕੋਲ, ਜਿੰਨੇ ਮਰਜ਼ੀ ਕੰਮ ਲੈ ਲਾ ਪਰ ਤਰੀਕਾ ਚਾਹੀਦਾ। ਤੇ ਜੇ ਤਰੀਕਾ ਹੈ ਨਹੀਂ ਫੇਰ ਹੋਰ ਵੀ ਕਈ ਵਾਰੀ ਨਾ ਬਹੁਤੀ ਸਿਆਣਪ ਵੀ ਖਰਾਬ ਕਰ ਜਾਂਦੀ ਹੈ। ਹੁਣ ਲੱਕੜ ਤੋਂ ਤਰੀਕਾ ਮਿਲ ਗਿਆ ਵੀ ਲੱਕੜ ਨੂੰ ਅੱਗ ਲਾਓ ਰੋਟੀਆਂ ਪੱਕ ਜਾਂਦੀਆਂ, ਲੱਕੜ ਨੂੰ ਅੱਗ ਲਾਓ ਪ੍ਰਸ਼ਾਦਾ ਵੀ ਬਣ ਜਾਂਦਾ, ਸਬਜ਼ੀ ਵੀ ਬਣ ਜਾਂਦੀ। ਬੰਦਾ ਚੁੱਲ੍ਹੇ 'ਚ ਲੱਕੜ ਨੂੰ ਅੱਗ ਲਾ ਕੇ ਤੇ ਮੁੜ ਕੇ ਲੈ ਕੇ ਘਰ 'ਚ ਭੱਜਿਆ ਵੀਰੇ ਵੀ ਲੱਕੜ 'ਚ ਤੇ ਅੱਗ ਬਲਦੀ ਤੇ ਫਿਰ ਘਰ ਹੀ ਸਾੜੂ ਨਾ। ਸੰਜਮ ਦੋ ਰੂਪ ਵਿੱਚ ਇੱਥੇ ਅਰਥ ਬਣਨਗੇ, ਇੱਕ ਤਰੀਕਾ ਤੇ ਇੱਕ ਸੰਜਮ ਕੰਟਰੋਲ। ਜੇ ਮੈਂ ਅੱਗ ਤੋਂ ਕੰਮ ਲੈਣਾ ਤੇ ਅੱਗ ਨੂੰ ਕੰਟਰੋਲ ਵਿੱਚ ਰੱਖਣਾ ਪਏਗਾ, ਫਿਰ ਉਹਨੇ ਕੰਮ ਸਵਾਰਨੇ ਨੇ। ਤੇ ਜੇ ਮੈਂ ਆਖਾਂ ਵੀ ਤਰੀਕਾ ਤੇ ਆ ਗਿਆ ਆਪਾਂ ਨੂੰ ਅੱਗ ਲਾਉਣ ਦਾ, ਹੁਣ ਮੈਂ ਸਾਰੇ ਘਰ ਨੂੰ ਹੀ ਸਾੜਦਾ ਫਿਰਾਂ, ਫਿਰ ਤੇ ਘਰ ਵੀ ਸੜ ਜੂ, ਫਿਰ ਕੁਛ ਵੀ ਨਹੀਂ ਬਚਣਾ, ਪ੍ਰਸ਼ਾਦਾ ਤੇ ਕੀ ਬਣਨਾ, ਘਰ ਵੀ ਨਹੀਂ ਬਚਣਾ। ਇਸੇ ਤਰੀਕੇ ਕਈ ਵਾਰ ਇਨਸਾਨ ਤਰੀਕੇ ਵਰਤਦਾ ਵਰਤਦਾ ਜਿਵੇਂ ਕਹਿੰਦੇ ਰੱਬ ਦੀ ਭਗਤੀ ਕਰਨੀ ਤੇ ਸੱਜਣਾ ਇਕਾਂਤ ਚ ਬਹਿਣਾ ਪਏਗਾ, ਰੱਬ ਦੀ ਭਗਤੀ ਕਰਨੀ ਆਪਣੇ ਆਪੇ ਦੀ ਪੜਚੋਲ ਕਰਨੀ ਪਏਗੀ, ਤੇ ਰੱਬ ਦੀ ਭਗਤੀ ਕਰਨੀ ਤਰੀਕਾ ਤੇ ਵਰਤਣਾ ਹੀ ਪੈਣਾ। ਉਹ ਜਦੋਂ ਵਰਤਦਿਆਂ ਵਰਤਦਿਆਂ ਢੰਗ ਆ ਗਿਆ ਨਾ ਫਿਰ ਬੰਦਾ ਹੰਕਾਰੀ ਹੋ ਜਾਂਦਾ, ਜੇ ਕੰਟਰੋਲ ਚ ਨਾ ਰਿਹਾ ਫਿਰ ਸਾਰਾ ਕੁਛ ਸਾੜੂ, ਫਿਰ ਸਾਰਾ ਕੁਝ ਹੀ ਸਾੜੂ। ਜੇ ਉਹ ਭਗਤੀ ਕਰਦਾ ਕਰਦਾ ਆਪਣੀ ਮੈਂ ਨੂੰ ਆਪਣੇ ਕਾਬੂ ਚ ਰੱਖ ਲੇ ਫਿਰ ਸਭ ਕੁਝ ਸਵਾਰੂ। ਫਰਕ ਥੋੜਾ ਹੀ ਹੈ, ਜਾਂ ਸਾਰਾ ਕੁਝ ਸਾੜੂ ਤੇ ਜਾਂ ਸਾਰਾ ਕੁਝ ਸਵਾਰੂ। ਜੇ ਸੰਜਮ ਵਿੱਚ ਹੈ ਫਿਰ ਤੇ ਜੀਵਨ ਸਵਾਰ ਲਏਗਾ, ਜੇ ਸੰਜਮ ਵਿੱਚ ਨਹੀਂ ਫਿਰ ਉਹੀ ਮੈਂ ਹੈ ਜਿਹੜੀ ਸਭ ਕੁਝ ਸਾੜ ਦੇਗੀ। ਇਸ ਗੱਲ ਨੂੰ ਜਦੋਂ ਸਤਿਗੁਰੂ ਸਮਝਾਉਂਦੇ ਫਿਰ ਮਾਲਕ ਕਹਿੰਦੇ ਬਿਨ ਸੰਜਮ ਨਹੀਂ ਕਾਰਜਸਾਰ, ਸੱਜਣਾ ਜੇ ਕੰਮ ਲੈਣਾ ਫਿਰ ਤਰੀਕਾ ਢੰਗ ਤੇ ਤੇਰੇ ਕੋਲ ਆਉਣਾ ਚਾਹੀਦਾ।

ਇਸੇ ਤਰ੍ਹਾਂ ਮਾਲਕ ਕਹਿੰਦੇ ਗੁਰੂ ਤੋਂ ਬਿਨਾ ਨਹੀਂ ਮਿਲਦਾ ਹਰ ਜੀ ਕੋ ਦੁਆਰ, ਰੱਬ ਦਾ ਦਰਵਾਜ਼ਾ, ਰੱਬ ਦਾ ਘਰ ਜਾਂ ਰੱਬ ਜਿਵੇਂ ਹੁਣ ਜਿਹੜੇ ਤੇ ਘਰ ਦੇ ਵਿੱਚ ਰਸੋਈ ਹੈ ਉਹਦੇ ਵਿੱਚ ਸਿਲੰਡਰ ਤੇ ਚੁੱਲ੍ਹਾ ਦੋਵੇਂ ਚੀਜ਼ਾਂ ਰੱਖੀਆਂ ਹੋਈਆਂ। ਹੁਣ ਸਿਲੰਡਰ ਵਿੱਚ ਗੈਸ ਹੈ ਪਰ ਇਨ ਕੰਟਰੋਲ ਹੈ, ਕਾਬੂ ਵਿੱਚ ਹੈ ਨਾ। ਉਹ ਜਿਹੜੀ ਮਾਂ ਜਿਹੜੀ ਭੈਣ ਨੂੰ ਚਲਾਉਣ ਦਾ ਤਰੀਕਾ ਉਹ ਤੇ ਕੋਲੇ ਜਾ ਕੇ ਉਹਨੂੰ ਥੋੜਾ ਜਿਹਾ ਚਲਾਉਂਦੀ ਫਿਰ ਉਹਨੂੰ ਅੱਗ ਲਾ ਲੈਂਦੀ ਲੈਟਰ ਨਾਲ ਹੈ ਨਾ, ਜਾਂ ਮਾਚਿਸ ਦੀ ਤੀਲੀ ਨਾਲ ਅੱਗ ਲਾ ਦੇ ਫਿਰ ਉਹਨੂੰ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਲਿਆ ਵੀ ਹੁਣ ਜਿੰਨਾ ਕੁ ਚਾਹੀਦਾ ਉਨਾ ਕੁ ਚਲਾ ਲਓ। ਤੇ ਜਿਹਨੂੰ ਤਰੀਕਾ ਨਹੀਂ ਉਹ ਆਖੇ ਵੀ ਕੋਈ ਨਹੀਂ ਚੱਲਦਾ ਹੀ ਛੱਡ ਦਿਓ, ਜਦੋਂ ਜੀ ਕਰੇਗਾ ਜਾ ਕੇ ਅੱਗ ਲਾ ਲਾਂਗੇ ਤੇ ਫਿਰ ਕੀ ਬਣੇਗੀ। ਕਦੇ ਚੱਲਦਾ ਛੱਡਿਆ? ਜਿੰਨਾ ਚਿਰ ਲੋੜ ਸੀ ਉਨਾ ਚਿਰ ਵਰਤ ਲਿਆ ਫਿਰ ਬੰਦ ਕਰਤਾ। ਇਹ ਤੇ ਨਹੀਂ ਵੀ ਮੇਰੀ ਲੋੜ ਮੁੱਕ ਗਈ ਮੈਂ ਆਖਾਂ ਵੀ ਹੁਣ ਚੱਲਣ ਦਿਓ ਕੋਈ ਗੱਲ ਨਹੀਂ, ਕੰਟਰੋਲ ਚ ਰੱਖਿਆ ਨਾ ਸਭ ਕੁਛ। ਫਿਰ ਜਿਹੜਾ ਹੁਣ ਜਿਵੇਂ ਬੱਚੀ ਜਿਹਨੇ ਅਜੇ ਮਾਂ ਕੋਲੋਂ ਪ੍ਰਸ਼ਾਦਾ ਬਣਾਉਣਾ ਸਿੱਖਣਾ, ਮਾਂ ਕੋਲੋਂ ਭੋਜਨ ਪਕਾਉਣਾ ਸਿੱਖਣਾ, ਰੋਟੀ ਸਬਜ਼ੀ ਬਣਾਉਣੀ ਸਿੱਖਣੀ, ਰਸੋਈ ਦੇ ਕਰਮ ਸਿੱਖਣੇ, ਕੰਮ ਸਿੱਖਣੇ, ਉਹਨੇ ਮਾਂ ਉਹਨੂੰ ਦੱਸਦੀ ਪੁੱਤ ਇਹਨੂੰ ਧਿਆਨ ਨਾਲ ਖੋਲੀ ਦਾ, ਫਿਰ ਇਹਨੂੰ ਧਿਆਨ ਨਾਲ ਅੱਗ ਲਾਈ ਦੀ, ਉਹਨੂੰ ਫਿਰ ਸਿਖਾਇਆ ਜਾਂਦਾ, ਉਹਨੂੰ ਦੱਸਿਆ ਜਾਂਦਾ ਵੀ ਸੰਜਮ ਕਿਵੇਂ ਰੱਖਣਾ ਹੈ। ਮਾਂ ਸਿਖਾਉਂਦੀ ਨਾ, ਫਿਰ ਮਾਂ ਉੱਥੇ ਕੀ ਬਣ ਗਈ? ਗੁਰੂ ਅਧਿਆਪਕ। ਉਹਨੇ ਦੱਸਿਆ ਸੰਜਮ ਚ ਕਿਵੇਂ ਰੱਖਣਾ ਤੇ ਗੁਰੂ ਨੇ ਕੀ ਦੱਸਿਆ? ਉਹ ਤੇਰੀ ਮੈਂ ਨੂੰ ਤੂੰ ਸੰਜਮ ਚ ਕਿਵੇਂ ਰੱਖਣਾ? ਜਿੰਨਾ ਚਿਰ ਤੈਨੂੰ ਇਹ ਨਹੀਂ ਆਉਂਦਾ ਨਾ ਉਨਾ ਚਿਰ ਤੂੰ ਸਭ ਕੁਝ ਸਾੜੇਗਾ। ਜੇ ਤੈਨੂੰ ਸੰਜਮ ਚ ਰੱਖਣਾ ਆ ਗਿਆ ਧੀਏ, ਫਿਰ ਵੇਖੋ ਨਾ ਮਾਂ ਨੇ ਦੱਸਿਆ ਧੀਏ ਜਦੋਂ ਤਵੇ ਥੱਲੇ ਅੱਗ ਬਾਲੀ ਦੀ ਨਾ ਤੇ ਉਹ ਹਿਸਾਬ ਨਾਲ ਰੱਖੀ ਦੀ, ਨਹੀਂ ਤੇ ਪ੍ਰਸ਼ਾਦਾ ਸੜ ਜਾਂਦਾ। ਦੱਸਿਆ ਨਾ ਮਾਂ ਨੇ, ਹੁਣ ਉਹਨੂੰ ਨਹੀਂ ਸੀ ਪਤਾ, ਉਹ ਵੇਖੀ ਜਾਂਦੀ ਸੀ ਮਾਂ ਨੂੰ ਵੀ ਇੱਕ ਪਾਸੇ ਵੇਲੀ ਜਾਂਦੀ ਹੈ ਦੂਜੇ ਪਾਸੇ ਤਵੇ ਤੇ ਰੱਖੀ ਜਾਂਦੀ, ਉਹ ਇੱਕ ਪੱਕ ਜਾਂਦੀ ਪਰ ਰੋਟੀ ਪ੍ਰਸ਼ਾਦਾ ਕੋਈ ਨਹੀਂ ਸੜਿਆ। ਤੇ ਜਦੋਂ ਆਪ ਬਣਾਉਣ ਲੱਗੀ ਇੱਕ ਵੀ ਨਹੀਂ ਚੰਗਾ ਬਣਿਆ, ਸਾਰੀ ਸੜੀ ਜਾਂਦੀ। ਫਿਰ ਉਹਨੇ ਪੁੱਛਿਆ ਵੀ ਮਾਂ ਦੱਸ ਹੁਣ ਵੀ ਮੇਰਾ ਪ੍ਰਸ਼ਾਦਾ ਸੜਿਆ ਕਿਉਂ ਤੇ ਤੇਰਾ ਕਿਉਂ ਨਹੀਂ ਸੜਿਆ? ਫਿਰ ਮਾਂ ਨੇ ਦੱਸਿਆ ਧੀਏ ਅੱਗ ਹਿਸਾਬ ਨਾਲ ਰੱਖੀ ਦੀ ਤਵੇ ਥੱਲੇ, ਫਿਰ ਪ੍ਰਸ਼ਾਦੇ ਸੋਹਣੇ ਬਣਦੇ। ਸਿਖਾਇਆ ਨਾ ਮਾਂ ਨੇ। ਇਸੇ ਤਰ੍ਹਾਂ ਜੀ ਅਸੀਂ ਗੁਰੂ ਕੋਲੋਂ ਪੁੱਛਾਂਗੇ ਨਾ ਜਦੋਂ ਵੀ ਸਤਿਗੁਰੂ ਸਾਡੀ ਤੇ ਅੰਦਰੋਂ ਮੈਂ ਹੀ ਨਹੀਂ ਮਰਦੀ ਹੈ ਸਾਰਾ ਕੁਝ ਹੀ ਸਾੜੀ ਜਾਂਦੀ, ਫਿਰ ਗੁਰੂ ਦੱਸੇਗਾ ਵੀ ਇਹਨੂੰ ਕਾਬੂ 'ਚ ਕਿਵੇਂ ਕਰਨਾ। ਗੁਰੂ ਨਾਨਕ ਸਾਹਿਬ ਨੇ ਸਮਝਾਇਆ ਨਾ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਉਹ ਜਦੋਂ ਗੁਰੂ ਦਾ ਉਪਦੇਸ਼ ਕਮਾਏਗਾ ਸੱਜਣਾ ਸਭ ਕੁਝ ਸਵਰੇਗਾ, ਜੇ ਨਾ ਕਮਾਉਣਾ ਆਇਆ ਫਿਰ ਤੇ ਪਤਾ ਹੀ ਹੈ ਨਤੀਜਾ ਕੀ ਬਣਨਾ। ਬਿਨ ਗੁਰ ਨਾ ਪਾਵੇ ਗੋ, ਗੁਰੂ ਤੋਂ ਬਿਨਾਂ ਨਹੀਂ ਪਾਵੇਗਾ ਹਰ ਜੀ ਕੋ ਦੁਆਰ, ਰੱਬ ਦੇ ਘਰ ਦਾ ਦਰਵਾਜ਼ਾ। ਜੇ ਰੱਬ ਦੇ ਘਰ ਤੱਕ ਜਾਣਾ ਫਿਰ ਗੁਰੂ ਦੀ ਮੱਤ ਤੇ ਗ੍ਰਹਿਣ ਕਰਨੀ ਪਏਗੀ, ਫਿਰ ਸਿਆਣਪ ਧਾਰਨ ਕਰਨੀ ਪਏਗੀ, ਆਪਣੀ ਨਹੀਂ ਗੁਰੂ ਦੀ ਸਿਆਣਪ। ਆਪ ਹੁਦਰਾਪਨ ਤੇ ਛੱਡਣਾ ਹੀ ਪਏਗਾ, ਮਨ ਦੀ ਮੱਤ ਤੇ ਤਿਆਗਣੀ ਪਏਗੀ। ਪਰ ਨਾਲ ਬਾਪੂ ਜੀ ਬਾਣੀ ਚ ਇੱਕ ਜ਼ਿਕਰ ਕਰਦੇ, ਮਨ ਕੀ ਮੱਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ। ਕਹਿੰਦੇ ਸਭ ਤੋਂ ਔਖਾ ਕੰਮ ਹੀ ਇਹ ਆਪਣੀ ਮਨ ਦੀ ਮੱਤ ਛੱਡ ਦੇਣੀ, ਇਹੀ ਕੰਮ ਔਖਾ ਹੈ। ਪਰ ਸਤਿਗੁਰੂ ਕਹਿੰਦੇ ਜਿੰਨਾ ਚਿਰ ਛੱਡਦਾ ਨਹੀਂ ਉਨਾ ਚਿਰ ਸਵਰਨਾ ਕੁਛ ਨਹੀਂ। ਜੇ ਸਵਾਰਨਾ ਫਿਰ ਗੁਰੂ ਦੀ ਮੱਤ ਤੇ ਧਾਰਨ

फिर अखीरी पंक्ति विच आके दसिया वो तेरी मैंने तेरा घर छाड़ देना जे अपनी मैं खत्म करनी फिर की करया कर। गुरु साहब मत दिंदे कहिंदे मिल संगत संगत च बैठे आ कर। जदों संगत च बैठेगा ना इत्थे आके तज अभिमान फिर अभिमान खत्म हो जाता। इन्हू होर सौखे तरीके नाल अपने घर विच ते सारी पलवान ने पता भी आपां कहड़ा किसे नाल घुलना आपां ते पलवान। ਭਲਵਾਨੀ ਦਾ ਪਤਾ ਜ਼ੋਰ ਦਾ ਪਤਾ ਤੇ ਉਦੋਂ ਲੱਗਦਾ ਜਦੋਂ ਅਖਾੜੇ ਵਿੱਚ ਜਾਵੇ ਵੀ ਹੁਣ ਤੇਰੇ ਤੋਂ ਵੱਡਾ ਵੀ ਕੋਈ ਬੈਠਾ ਭਾਈ। ਜਦੋਂ ਉਹਦੇ ਨਾਲ ਭੁਲੇਗਾ ਫਿਰ ਪਤਾ ਲੱਗੇਗਾ ਵੀ ਮੈਂ ਭਲਵਾਨ ਹਾਂ ਕਿ ਉਹ ਭਲਵਾਨ ਹੈ। ਫਿਰ ਜਦੋਂ ਅਖਾੜੇ ਚ ਵੇਖਿਆ ਉਹਨੇ ਮਿੰਟ ਨੀ ਲਾਇਆ ਚੇਤ ਕਰਨ ਲੱਗਿਆ ਇੱਕ ਪਲ ਦੇ ਵਿੱਚ ਉਹਨੇ ਚੇਤ ਫਿਰ ਪਤਾ ਲੱਗਾ ਵੀ ਨਹੀਂ ਇਹ ਤੇ ਮੇਰੇ ਤੋਂ ਵੀ ਵੱਡਾ ਹੈ ਭਾਈ। ਫਿਰ ਆਪਣੀ ਮੈਂ ਮੁੱਕ ਗਈ ਨਾ ਘਰੇ ਤੇ ਹਰ ਕੋਈ ਸੂਰਮੈ ਬੰਦੂਕ ਚਲਾਉਣੀ ਆਉਂਦੀ ਹੈ ਭਾਵੇਂ ਨਹੀਂ ਕਹਿੰਦਾ ਆਪਣੇ ਕੋਲ ਬੰਦੂਕ ਹੈ ਆਪਾਂ ਸੂਰਮੇ। ਤਲਵਾਰ ਚਲਾਉਣੀ ਆਉਂਦੀ ਭਾਵੇਂ ਨਹੀਂ ਕਹਿੰਦਾ ਆਪਾਂ ਤੇ ਦੋ ਦੋ ਰੱਖੀਆਂ ਘਰੇ। ਤੇ ਜਦੋਂ ਕੋਈ ਬਗਾਨਾ ਆ ਕੇ ਆਖੇ ਵੀ ਚੱਲ ਸੱਜਣਾ ਕਰ ਮੁਕਾਬਲਾ ਹੁਣ ਲੋੜ ਪਈ ਤਲਵਾਰਾਂ ਤੇਰੇ ਕੋਲ ਦੋ ਤੇ ਤੂੰ ਇੱਕ ਹੀ ਚਲਾ ਹਾਂ ਉਹ ਕਹਿੰਦਾ ਵੀ ਚਲਾਉਣ ਵਾਲਾ ਕੰਮ ਔਖਾ ਹੈ ਵੀ ਆਪਾਂ ਸੂਰਮੇ ਪੂਰੇ ਹਾਂ ਪਰ ਤਲਵਾਰ ਚਲਾਉਣੀ ਨਹੀਂ ਆਉਂਦੀ। ਪਤਾ ਤੇ ਫੇਰ ਲੱਗਣਾ ਜਦੋਂ ਬਗਾਨੇ ਨੇ ਆ ਕੇ ਦੋ ਹੱਥ ਕਰਨੇ ਫਿਰ ਜੋਧਾ ਕਾਹਦਾ। ਇਸੇ ਤਰ੍ਹਾਂ ਆਪਣੇ ਮਨ ਅੰਦਰਲੀ ਮੈਂ ਉਦੋਂ ਮੁੱਕ ਜਾਂਦੀ ਹੈ ਜਦੋਂ ਆਪਣੇ ਤੋਂ ਵੱਡਾ ਵੇਖੀਦਾ। ਘਰੇ ਬੈਠਿਆਂ ਤੇ ਮੈਨੂੰ ਲੱਗੀ ਜਾਂਦਾ ਵੀ ਜਿੰਨੀ ਜਪਜੀ ਮੈਂ ਪੜ੍ਹਦਾ ਇੰਨੀ ਕੋਈ ਨਹੀਂ ਪੜ੍ਹ ਸਕਦਾ। ਤੇ ਜਦੋਂ ਸੰਗਤ ਜਾ ਕੇ ਬੈਠਾਂਗੇ ਫਿਰ ਪਤਾ ਲੱਗੇਗਾ ਉਹ ਮੈਂ ਤੇ ਕੁਛ ਵੀ ਨਹੀਂ ਇੱਥੇ ਤੇ ਉਹ ਵੀ ਬੈਠੇ ਨੇ ਜਿਹੜੇ ਚਾਰ ਚਾਰ ਪੰਜ ਪੰਜ ਘੰਟੇ ਦਾ ਚੌਂਕੜਾ ਲਾ ਕੇ ਬਹਿਣ ਵਾਲੇ। ਅਭਿਮਾਨ ਮੁੱਕ ਗਿਆ ਨਾ ਮੈਨੂੰ ਇਹ ਸੀ ਵੀ ਮੈਂ ਜਪਜੀ ਪੜ੍ਹਦਾ ਤੇ ਜਪਜੀ ਪੜ੍ਹਦਿਆਂ ਮੈਂ 20 ਮਿੰਟ ਲਾ ਦਿੰਦਾ 20 ਮਿੰਟਾਂ ਚ ਆਪਾਂ ਜਪਜੀ ਦੀਆਂ 38 ਪੌੜੀਆਂ ਪੜ੍ਹਦੇ ਹਾਂ ਮੇਰੀ ਮੈਂ ਨੇ ਸਿਖਰ ਕੀਤਾ ਹੋਇਆ ਸੀ। ਤੇ ਜਦੋਂ ਸੰਗਤ ਚ ਆਇਆ ਇੱਥੇ ਆ ਕੇ ਪਤਾ ਲੱਗਾ ਵੀ ਜਪਜੀ ਵਾਲਾ ਤੇਰੇ ਤੁਰਿਆ ਵੀ ਨਹੀਂ ਇੱਥੇ ਤੇ ਉਹ ਵੀ ਬੈਠੇ ਜਿਹੜੇ ਇੱਕੋ ਚੌਂਕੜੇ ਚ ਗੁਟਕਾ ਸਾਹਿਬ ਸਾਰੇ ਹੀ ਪੜ੍ਹ ਜਾਣ ਉਹ ਵੀ ਬੈਠੇ। ਸੁੰਦਰ ਗੁਟਕਾ ਸਾਹਿਬ ਇੱਕ ਮਿਲ ਹੈ ਨਾ ਆਪਾਂ ਦਰਸ਼ਨ ਕਰਦੇ ਕਈ ਗੁਰਮੁਖ ਪਿਆਰੇ ਐਸੇ ਮਿਲਣਗੇ ਜੀ ਜਿਹੜੇ ਇੱਕ ਇੱਕ ਚੌਂਕੜੇ ਚ ਸਾਰਾ ਗੁਟਕਾ ਸਾਹਿਬ ਦਾ ਜਾਪ ਕਰ ਜਾਂਦੇ ਉਹਨਾਂ ਸਾਹਮਣੇ ਮੈਂ ਕੀ ਰਹਿ ਗਈ ਫਿਰ ਮੈਂ ਕੀ ਰਹਿ ਗਈ। ਕਈ ਗੁਰਮੁਖ ਪਿਆਰੇ ਐਸੇ ਵੀ ਮਿਲਣਗੇ ਤੁਸੀਂ ਕਿਤੇ ਵੇਖੋ ਜੀ ਮੈਨੂੰ ਬੜੀ ਬਾਣੀ ਕੰਠ ਮੇਰੇ ਕਿਤੇ ਇੱਕ ਅੱਧਾ ਸ਼ਬਦ ਯਾਦ ਕਰ ਲਿਆ ਹੋਣਾ ਮੈਂ। ਤੇ ਜਦੋਂ ਸੰਗਤ ਜਾ ਕੇ ਬੈਠਾ ਇੱਥੇ ਪਤਾ ਲੱਗਾ ਐਸੇ ਗੁਰਮੁਖ ਪਿਆਰੇ ਵੀ ਮਿਲੇ ਜਿਨ੍ਹਾਂ ਨੇ ਬਾਬਾ ਕਬੀਰ ਸਾਹਿਬ ਦੇ ਸ਼ਲੋਕਾਂ ਤੋਂ ਲੈ ਕੇ ਤੇ ਸੰਪੂਰਨਤਾ ਤੱਕ ਸਾਰੇ ਅੰਗ ਯਾਦ ਕੀਤੇ ਹੋਏ ਤੇ ਮੇਰੀ ਮੈਂ ਕਿੱਥੇ ਰਹਿ ਜਾਣੀ। ਮੁੱਕ ਗਿਆ ਨਾ ਮਿਲ ਸੰਗਤ ਤਜ ਅਭਿਮਾਨ ਕਹਿੰਦਾ ਗੁਰੂ ਚਾਹ ਗੁਰੂ ਦੀ ਸੰਗਤ ਚਾਹ ਅਭਿਮਾਨ ਮੁੱਕ ਜਾਣਾ। ਮੈਂ ਤੇ ਇੱਕ ਸੁਖਮਨੀ ਸਾਹਿਬ ਕਰਕੇ ਹੀ ਹੰਕਾਰਿਆ ਫਿਰਦਾ ਸਾਂ ਵੀ ਮੈਂ ਇੱਕ ਸੁਖਮਨੀ ਸਾਹਿਬ ਕਰਦਾ ਰੋਜ਼ ਕਰੀਦਾ ਜੀ ਬੜੀ ਕਿਰਪਾ ਗੁਰੂ ਸਾਹਿਬ ਦੀ ਰੋਜ਼ ਇੱਕ ਬੜੀ ਵਾਕਈ ਰਹਿਮਤ ਹੈ ਜੀ ਜਿਹੜਾ ਸੁਖਮਨੀ ਦੀ ਬਾਣੀ ਪੜ੍ਹ ਰਿਹਾ ਭਾਵੇਂ ਇੱਕ ਬਾਣੀ ਪੜ੍ਹ ਰਿਹਾ ਨਾ ਇੱਕ ਵਾਰੀ। ਤੇ ਜਦੋਂ ਸੰਗਤ ਚ ਆਇਆ ਇੱਥੇ ਆ ਕੇ ਪਤਾ ਲੱਗਾ ਇੱਥੇ ਤੇ ਉਹ ਵੀ ਨੇ ਜਿਹੜੇ ਤੁਰਦੇ ਫਿਰਦੇ ਸਾਰਾ ਦਿਨ ਹੀ ਸੁਖਮਨੀ ਸਾਹਿਬ ਕਰਦੇ ਹੰਕਾਰ ਮੁੱਕ ਗਿਆ ਨਾ ਮੇਰੀ ਮੈਂ ਖਤਮ ਹੋ ਗਈ ਮੈਨੂੰ ਆਪਣੇ ਤੋਂ ਵੱਡਾ ਨਜ਼ਰ ਹੀ ਆ ਪਿਆ ਜੀ ਮੈਂ ਇੱਕ ਘੰਟਾ ਸਿਮਰਨ ਕਰਦਾ। ਜਦੋਂ ਸੰਗਤ ਚ ਆਇਆ ਇੱਥੇ ਉਹ ਵੀ ਦੱਸੇ ਜਿਹੜੇ ਕਹਿੰਦੇ ਜੀ ਇੱਕ ਇੱਕ ਸਵਾਸ ਉਸ ਮਾਲਕ ਦੀ ਯਾਦ ਚ ਗੁਜ਼ਰਦਾ ਮੇਰਾ ਹੰਕਾਰ ਮੁੱਕ ਗਿਆ। ਇਸ ਲਈ ਮਾਲਕ ਕਹਿੰਦੇ ਮਿਲ ਸੰਗਤ ਤਜ ਅਭਿਮਾਨ ਜੇ ਹੰਕਾਰ ਛੱਡਣਾ ਨਾ ਫਿਰ ਸੰਗਤ ਚ ਬਹਿ ਕਹੋ ਨਾਨਕ ਪਾਏ ਹੈ ਪਰਮ ਨਿਧਾਨ। ਕਹਿੰਦੇ ਫਿਰ ਏਦਾਂ ਵੱਡਾ ਖਜ਼ਾਨਾ ਪਰਮ ਨਿਧਾਨ ਉਹ ਅਕਾਲ ਪੁਰਖ ਮਿਲ ਜਾਂਦਾ ਜਦੋਂ ਆਪਣੀ ਮੈਂ ਛੱਡ ਦੇਈ ਦੀ ਫਿਰ ਉਹ ਅਕਾਲ ਪੁਰਖ ਨਾਲ ਮੇਲ ਬਣ ਆਉਂਦਾ ਹੈ।
ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਮਤ ਦਿੰਦੇ। ਗੁਰੂ ਬਾਬਾ ਜੀ ਅੱਗੇ ਅਰਦਾਸ ਕਰਿਆ ਕਰੋ ਰੋਜ਼, ਹੱਥ ਜੋੜ ਕੇ ਮਾਲਕ ਅੱਗੇ ਝੋਲੀਆਂ ਫੈਲਾ ਕੇ ਸਤਿਗੁਰੂ ਨੂੰ ਆਖਦੇ ਰਿਹਾ ਕਰੋ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੋਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ।

ਕਰ ਤਨ ਤੇਰਾ ਸਭ ਕਿਸ ਹੋਇ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ।

ਸੇ ਆਦਿ ਨਿਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟੋ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸੌ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੋ ਤੁਰ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ

ਸਦਾ ਗੁਰ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਵਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸਿਆਰੇ ਆਈ ਤੇ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ

Ouais. Ouais. Ouais. Ouais.

Thank you.

Ouais.

ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਧਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿਖਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਬਾਰ ਸਰਵਕਲਾ ਸਮਰੱਥ, ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਵ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਹੇ ਹਮਾਰੀ। ਸੋ ਕਹਾਓ ਟਲ ਗੁਰ ਸੇਵੀ ਐ, ਆਹਿਨੇ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦੇ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹਾਂ ਦੇ ਸ਼ਾਹ, ਜਿਸ ਪਾਸ ਬਾਹਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹਾਂ ਦੇ ਸ਼ਾਹ, ਜਿਸ ਪਾਸ ਬਾਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨਾਂ ਵਿਣ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਜਿਨਾਂ ਵਿਣ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆ ਨਹੀਂ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਮਹੱਲਾ ਤੀਜਾ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨ ਪਾਇਆ। ਜਿਉ ਕਸਤੂਰੀ ਮਿਰਗ ਨ ਜਾਣੇ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਘਰੈ, ਕਰਤੇ ਆਪ ਖੁਆਇਆ। ਗੁਰਮੁਖ ਵਿਰਲੇ ਸੋਜੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸ਼ੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦ ਹੀ ਨਾ ਉਪਜੇ, ਸ਼ਬਦ ਮੇਲ ਮਿਲਾਇਆ। ਬਿਨ ਸ਼ਬਦ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ सो हर पुरख अगम है को कित बिद पाइए तिस रूप नायक अदृष्ट कोहजन क्यों त्याइए ड्रंका नरंजन हर अगम क्या कह गुण गाइए जिसे आप जाए आप सोहर मार्ग पाइए गुरपूरे बिखलिया गुर सेवा पाइए ड्रंका नरंजन हर अगम क्या कह गुण गाइए जिसे आप बुझाए आप सोहर मार्ग पाइए गुरपुरे वे खल्लिया गुर सेवा पाइए वाहे गुरु जी का खालसा वाहे गुरु जी की फतेह।

ਐਵੇਂ ਥੋੜਾ ਬੈਠੇ ਹੋ, ਬਾਲਿਆ ਉਹਨੇ, ਬਾਹੋਂ ਫੜ ਕੇ ਲਿਆ ਕੇ ਬਾਲਿਆ ਇੱਥੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ। ਫਿਰ ਬਾਲਿਆ ਹੀ ਨਹੀਂ, ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ। ਹੋ ਸਕਦਾ ਕੋਈ ਤਰ੍ਹਾਂ ਦਾ ਮੇਰੇ ਵਰਗਾ ਬੈਠਾ ਹੋਵੇ, ਇਸ ਤਰ੍ਹਾਂ ਕਰਕੇ ਅੰਦਰ ਉਹਦੇ ਮੂੰਹ 'ਚੋਂ ਨਾ ਹੀ ਨਿਕਲਦਾ ਹੋਵੇ। ਜਿਹਦੇ ਵੱਡੇ ਭਾਗ ਤੀਸਰੇ ਪਾਤਸ਼ਾਹ ਨੇ ਲਿਖਿਆ ਵਡਭਾਗੀਆਂ, ਬੋਲੋ ਵਾਹੋ ਵਾਹੋ ਮੂੰਹੋਂ ਕਢਾਏ। ਜੇ ਵੱਡੇ ਭਾਗਾਂ ਵਾਲੇ ਤਾਂ ਬੋਲੋ ਵਾਹਿਗੁਰੂ ਵਾਹਿਗੁਰੂ

ਮੇਰੇ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਔਰਤਾਂ, ਇੱਥੇ ਔਰਤਾਂ ਵੀ ਭੇੜੀਏ ਨੇ। ਆਖੋ ਵਾਹਿਗੁਰੂ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਬੋਲੋ ਉੱਚੀ ਉੱਚੀ ਬੋਲੋ। ਵਿਖੇ ਬਨ ਕੀ ਕਰਿਆ ਕਰਾਂ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾ। ਥੋੜ੍ਹੀ ਆਵਾਜ਼ ਆਉਂਦੀ, ਥੋੜ੍ਹੀ ਆਵਾਜ਼। ਸੰਗਤ 'ਤੇ ਇੰਨੀ ਬੈਠੇ ਹੋ, ਨਾਮ ਮਹਾਰਸ ਪੀਓ, ਨਾਮ

ਆਖੋ ਸਤਨਾਮ ਸ੍ਰੀ। ਤੁਸੀਂ ਪੁੱਛੋ, ਭੈਣ ਤੂੰ ਪੁੱਛ ਵੀ ਹੈ ਤੇ ਮੇਰਾ ਭਰਾ, ਕਹਿੰਦਾ ਨਾਮ ਮਹਾਰਸ ਪੀਓ, ਬਾਟਾ ਕੋਈ ਨਹੀਂ ਨਾਮ ਲਈ ਪੀਣ ਲਈ। ਉੱਚੀ ਬੋਲੋ ਭਾਈ, ਗਰਮੀ ਲੱਗਦੀ ਲੱਗਦੀ? ਉਹ ਮੇਰਾ ਵੀਰ ਜਿਹੜਾ ਕੱਲ੍ਹ ਕਹਿੰਦਾ ਸੀ ਆਪਾਂ ਇਕੱਠੇ ਰਹੇ, ਨਾ ਯਾਰ ਤੱਤੀਆਂ ਤਵੀਆਂ 'ਤੇ ਬੈਠੇ ਸੀ ਇੱਥੇ, ਉਹਨਾਂ ਨੂੰ ਵੀ ਗਰਮੀ ਨਹੀਂ ਲੱਗੀ। ਆਖੋ ਵਾਹਿਗੁਰੂ। ਇਹ ਨਾਮ ਅੰਮ੍ਰਿਤ ਪੀਣ ਦੀ ਤਾਂ ਗੱਲ ਕਰਦਾ ਵੀ ਨਾਮ ਅੰਮ੍ਰਿਤ ਪੀਓ, ਭਾਂਡਾ ਕੋਈ ਨਹੀਂ। ਬਾਬਾ ਨਾਨਕ ਭਰਥਰੀ ਨੂੰ ਕਹਿੰਦਾ ਮੈਂ ਦੇਣਾ ਤੈਨੂੰ ਭਾਂਡਾ। ਆਖੋ ਵਾਹਿਗੁਰੂ। ਪਵਣ ਪਿਆਲਾ ਸਾਜਿਆ, ਬੋਲੋ ਆ ਜਿਹੜਾ ਸਵਾਸ ਲੈਣਾ ਇਹੋ ਹੀ ਪਿਆਲਾ ਹੀ ਪੀ।

ਅਖ ਸਤਨਾਮ ਸ੍ਰੀ ਵਾਹਿਗੁਰੂ। ਥੋੜ੍ਹਾ ਜਿਹਾ ਮੈਨੂੰ ਹੋਰ ਧਿਆਨ ਦਿਓ। ਆਉਂਦੇ ਜੀ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਤਾਂ ਕੋਈ ਨਹੀਂ ਰੋਲ ਸਕਦੀ ਦੁਨੀਆਂ ਦੀ ਤਾਕਤ। ਉਸ ਵੇਲੇ ਵੀ ਛੇਵੇਂ ਪਾਤਸ਼ਾਹ ਦੇ ਜਿੱਦਣ ਇੱਟ ਧਰੀ ਆ ਉੱਥੇ ਹੀ ਆ ਉਹ ਇੱਟ। ਆਖੋ ਵਾਹਿਗੁਰੂ, ਇੰਨੇ ਟੈਂਕ ਚੱਲੇ, ਇੰਨੀਆਂ ਤੋਪਾਂ ਚੱਲੀਆਂ, ਜਿਹੜੇ ਬੰਦੇ ਨੇ ਬਣਾਏ ਸੀ ਉੱਤੇ ਕੰਧਾਂ ਉਹ ਤਾਂ ਟੱਟ ਗਈਆਂ, ਜਿਹੜੀਆਂ ਛੇਵੇਂ ਪਾਤਸ਼ਾਹ ਸਾਹਿਬ ਨੇ ਹੱਥੀਂ ਇੱਟਾਂ ਲਾਈਆਂ ਉਹ ਅਜੇ ਵੀ ਲੱਗੀਆਂ। ਬੜੇ ਲੋਕ ਮੈਂ ਵੀ ਮਹਿਸੂਸ ਕਰਦਾ, ਤੁਸੀਂ ਵੀ ਮਹਿਸੂਸ ਕਰਦੇ ਹਾਂ ਵੀ ਇਹਨਾਂ ਰੋਲਿਆ ਤਾਂ ਹੈਗਾ, ਮਗਰ ਨਾ ਤਾਂ ਮੇਰੀ ਸਰਕਾਰ ਰੋਲ ਸਕਦੀ। ਇਹ ਤਾਂ ਰੁਲਦਿਆਂ ਨੂੰ ਹਮ ਰੁਲਤੇ ਫਿਰਤੇ, ਇਹ ਤਾਂ ਗੱਲ ਨੂੰ ਲਾਉਂਦਾ, ਇਹਨੂੰ ਕਿੰਨੇ ਰੋਲਣਾ। ਨਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਰੋਲ ਸਕਦਾ। ਜਿਹਨਾਂ ਨੇ ਸੋਚਿਆ ਸੀ ਨਾ ਵੀ ਰੋਲੀਏ, ਆਖੋ ਵਾਹਿਗੁਰੂ, ਅੱਜ ਕਿੱਥੇ ਆਪ ਰੁਲ ਗਏ। ਸੱਚ ਨਹੀਂ ਰੁਲਦਾ ਹੁੰਦਾ, ਆਖੋ ਵਾਹਿਗੁਰੂ। ਸੱਚ ਬਾਰੇ ਲਿਖਿਆ ਮੇਰੀ ਸਰਕਾਰ ਨੇ, ਆਦ ਸੱਚ ਹੈ ਵੀ ਸੱਚ, ਮੇਰੇ ਮਾਲਕ ਜੀ ਨੇ ਸਾਰੀਆਂ ਗੱਲਾਂ ਲਿਖੀਆਂ। ਅੱਜ ਦੀ ਹਾਲਤ ਜੇ ਮੈਂ ਤੁਹਾਨੂੰ ਕਹਾਂ ਤਾਂ ਮੇਰਾ ਵੀ ਕਲੇਜਾ ਪਾੜਦਾ ਅਤੇ ਤੁਹਾਡਾ ਵੀ ਕਲੇਜਾ ਪਾੜਦਾ। ਜਿਹੜੇ ਪੰਥ ਦੇ ਵਿੱਚ ਪੰਜ ਸਿੰਘ ਕਿਸੇ ਵੇਲੇ ਹੁੰਦੇ ਸੀ, ਪੰਜ ਸਿੰਘ ਜਥੇਦਾਰ ਹੁੰਦੇ ਕਿ ਨਹੀਂ, ਬੋਲੋ ਕੀ ਗੱਲ ਚੱਲੇ ਪੈ ਗਏ।

ਜਿਹੜੇ ਜੰਗਲ ਦੇ ਫਲ, ਬੋਲੋ ਜੀ, ਨਹੀਂ ਹੌਲੀ ਬੋਲਦੇ, ਜਿਹੜੇ ਜੰਗਲ ਦਾ ਫਲ ਨੂੰ ਜਿਹੜੇ ਨੂੰ ਹੱਥ ਲਾ ਕੇ ਵੇਖੋ ਉਹ ਹੀ ਛੱਡ ਦੋ। ਇੱਥੇ ਹੱਥ ਜਿੱਥੇ ਸਭ ਕੁਝ ਮਿੱਠਾ ਹੈ, ਮਿੱਠੇ

ને ચડધી કલા છે, ચડધી કલા એ રોજ રોજ નહીં, કાલ ફેર છૂટી આ વાહ ગુરુ.

ਅਕਤ ਸਤਨਾਮ ਸ੍ਰੀ ਵਾਹਿਗੁਰੂ। ਕੋਈ ਆਪ ਜੀ ਦੇ ਵਿੱਚੋਂ ਗੁਰੂ ਕਾ ਪਿਆਰਾ ਮੈਨੂੰ ਇਹ ਦੱਸੇ ਵੀ ਇਸ ਜੰਗਲ ਦਾ ਕਿਸੇ ਨੇ ਮਿੱਠਾ ਫਲ ਖਾਧਾ ਹੋਵੇ। ਆਪ ਜੀ ਨੂੰ ਬੇਨਤੀ ਆ, ਮੁੱਖਾ ਸਾਹਿਬ ਤੇਰੇ ਕੋਲ ਬੈਠਾ ਮੇਰਾ ਭਰਾ ਵਾ, ਇਹਨੂੰ ਹਲਾ ਪਰ ਤੁਹਾਨੂੰ ਪੁੱਛਵੀਂ ਪੱਗ ਵਾਲੇ। ਹਾਂ, ਕਿਸੇ ਨੇ ਇੱਥੇ ਮਿੱਠਾ ਫਲ ਖਾਧਾ ਹੋਵੇ, ਚਾਰ ਕੁ ਦਿਨ ਸਾਹਿਬ, ਚਾਰ ਕੁ ਦਿਨ ਬਾਅਦ ਧੀ ਤਾਂ ਜੰਮੀ ਸੀ, ਵੱਡੀ ਕੀਤੀ, ਸੁੱਖ ਨਹੀਂ ਦਿੱਤਾ, ਮਿੱਠੀ ਨਿਕਲੀ। ਉੱਤ ਤਾਂ ਜੰਮਿਆ ਸੀ, ਬੜੀ ਰੀਝ ਨਾਲ ਵਿਆਹਿਆ, ਨਾ ਉਹ ਲਿਆਂਦੀ ਸੀ, ਫਿੱਕੀ ਨਿਕਲੀ, ਫਿੱਕੀ ਨਿਕਲੀ। ਇੱਥੋਂ ਦਾ ਹਰ ਫਲ ਫਿੱਕਾ ਹੈ। ਅਖ ਵਾਹਿਗੁਰੂ। ਇੱਕ ਮਿੱਠਾ ਹੈ, ਅਖ ਵਾਹਿਗੁਰੂ। ਗੁਰ ਗੁਰ ਗੁੜ ਦੀਨਾ, ਗੁਰ ਮੇਰੇ ਗੁਰੂ ਨੇ ਜਿਹੜਾ ਮੈਨੂੰ ਗੁਰ ਦਿੱਤਾ ਨਾ, ਗੁਰ ਗੁਰ ਮੰਤਰ, ਗੁਰ ਗੁੜ ਵਾਂਗੂ ਮਿੱਠਾ ਆਇਆ। ਗੁਰ ਉੱਚੀ ਬੋਲਿਆ ਕਰੋ, ਪੁੱਤ ਤੂੰ ਬੜਾ ਜਵਾਨ ਆ, ਨੌਜਵਾਨ ਬੋਲਣਾ। ਗੁਰ ਜਿਹੜਾ ਗੁਰੂ ਨੇ ਗੁਰਮੰਤਰ ਮੈਨੂੰ ਦਿੱਤਾ ਹੈ, ਇਹ ਗੁੜ ਵਰਗਾ ਮਿੱਠਾ ਹੈ। ਅਤੇ ਕਮਾਲ ਦੀ ਗੱਲ ਆ, ਉਹ ਗੁੜ ਖਾਣ ਦੇ ਨਾਲ ਲੋਕ ਬਿਮਾਰ ਹੁੰਦੇ ਨੇ, ਲੋਕਾਂ ਨੂੰ ਸ਼ੂਗਰ ਹੁੰਦੀ। ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਜਦੋਂ ਤੋਂ ਉਹ ਖਾਧਾ ਨਾ, ਕਹੋ ਕਬੀਰ ਮੇਰੀ ਕੀ ਵੇਖਿਆ, ਸਰਬ ਨਿਰੰਤਰ ਡੀਠਾ, ਐਸਾ ਗੁੜ ਖਾਧਾ ਸਾਰਿਆਂ ਦੇ ਵਿੱਚ ਹੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਮੈਨੂੰ ਪਤਾ ਲੱਗ ਗਿਆ ਮੇਰੇ ਗੁਰੂ ਨੇ, ਕਹੋ ਕਬੀਰ ਮੇਰੀ ਸਰਬ ਨਿਰੰਤਰ ਡੀਠਾ। ਸਰਬ ਅਰਥ ਕੀ ਬਣਿਆ, ਸਾਰਿਆਂ ਦੇ ਵਿੱਚ ਬੈਠਾ। ਮੇਰੇ ਗੁਰੂ ਨੇ ਮੈਨੂੰ ਉਹ ਗੁਰਮੰਤਰ ਦਿੱਤਾ ਜਿਹੜਾ ਮਿੱਠਾ ਸੀ। ਅਖ ਵਾਹਿਗੁਰੂ। ਵੇਖੇ ਬਨ ਫੀਕਾ, ਸਾਰੀਆਂ ਜੀਵ ਆਤਮਾਵਾਂ ਆਪਣੀ ਆਪਣੇ ਆਪ ਨੂੰ ਸਖੀ ਕਹਿ ਕੇ, ਵੇਖੇ ਬਨ ਫੀਕਾ ਕੀ ਕਰਿਆ ਕਰ, ਨਾਮ ਮਹਾ ਰਸ ਨਹੀਂ। ਅਰੇ ਲੋਕੋ, ਰਸ ਨਹੀਂ ਏ, ਇਹ ਮਹਾਰਸ ਆ। ਨਾਮ ਮਹਾਰਸ ਪੀਓ। ਵਾਹਿਗੁਰੂ ਵਾਹਿਗੁਰੂ ਵਾਹ। ਹਾਂ ਹਾਂ, ਜਿੱਦਣ ਮੂੰਹ ਮਿੱਠੇ ਹੋ ਗਏ, ਵੇਖਿਓ ਕੀੜੀਆਂ ਨੂੰ ਕਿਤਰ ਆਉਂਦੇ ਹੋ।

ਭਾਗਾਂ ਵਾਲਿਓ, ਤੁਹਾਡੇ ਘਰਾਂ 'ਚ ਸੁੱਖਾਂ ਦੇ ਦਰਵਾਜ਼ੇ ਖੋਲ੍ਹਣੇ ਆ। ਔਰ ਯੂਟਿਊਬ ਤੋਂ ਕਈ ਕੁਝ ਪੜ੍ਹੀ ਜਾਂਦੇ, ਗੁਰੂ ਦਾ ਕਹਿਣਾ ਮੰਨ ਲਓ, ਨਾਮ ਜਪੋ, ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ।

ਵੈਸੇ ਮੈਂ ਟਾਈਮ ਨਾਲ ਬਰਬਾਦ ਕਰਾਂ, ਦੁੱਖ ਆਉਂਦਾ। ਜਦੋਂ ਮੈਂ ਯੂਟਿਊਬ 'ਤੇ ਇਹਨਾਂ ਲੋਕਾਂ ਨੂੰ ਵੇਖਣਾ ਨਾ ਜਿਹੜੇ ਕਥਾਵਾਚਕ ਸੀ, ਕੀਰਤਨੀ ਹੈ, ਕਿਉਂ ਸਮਾਂ ਬਰਬਾਦ ਕਰਦੇ ਹੋ? ਇਹਨੂੰ ਨਹੀਂ ਕੋਈ ਗੱਲ ਕਰੋ, ਆਹ ਸ਼ਬਦ ਪੜੋ ਜੀ, ਆਹ ਹੋਊਗਾ, ਆਹ ਇਹਨਾਂ ਸਿੱਧਾ ਕਹੋ

ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਧ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ ਕਰਮੀ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸੱਚੇ ਪਿਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਪਿਰ ਕਹਿ ਨ ਕਹੀ ਅਨ

ਵਾਹਿਗੁਰੂ ਸਾਹਿਬਾ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਾਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰ ਮੁਖ ਨਦਰੀ ਆਇਆ।

ਜਾਣੇ ਭਰਮ ਦਾ ਭਰਮ ਭੁਲਾਇਆ।

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਸੋਡੀ ਸੁਲਤਾਨ ਸੱਚੇ ਪਾਤਸ਼ਾਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕੁਦੇਵਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਪੰਜਨ ਗਣ ਸਮਤ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤੇ ਬਸੈ ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸੁਮਹਤ ਸੁਮਾਰਣ ਕੋ ਫੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾ

ਗੁਰ ਆਪ ਥਪਿਓ ਥਿਰ ਸਾਚਾ ਤਖਤ ਗੁਰੂ ਰਾਮਦਾਸ ਹੈ।

ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਤਾਰੀ, ਅਗਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ,

ਤਿਰਲੋਚਨ ਨਾਮਾ ਅਵਰ ਕਬੀਰ ਪਣੰਗ ਤਿੰਨ ਕੋ ਅਵਤਾਰ ਪਯੋ।

जेहे सतगुर लग प्रभ पाईऐ, सो सतगुर सिमरहो नर हो।

0: ਦਾਸ
1: ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਿਰਖਾਈ ਗੁਰ ਅਮਰਦਾਸ ਕੀ ਕਥ ਕਥਾ ਹੈ ਇੱਕ ਜੀ

ਭਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਆ ਤਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮ

जिसका तन मन तन सब तिसका सोई सुगड़ सुजानी।

ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਵੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 671 ਅਤੇ 672 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਹੁ ਬਿਦ ਨੇਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।